ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਦਰਬਾਰ ਦੀਆਂ ਹਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ। ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਨਾ ਦੇਹ ਅਰੁਕਤਾ ਬਖਸਣੀ ਆਸਾ ਮਸਾ ਸੰਪਨ ਕਰਨੀ ਯਾਤਰਾ ਸਫਲੀ ਕਰਨੀ।

ਕਨੇਰੇ ਸੱਚਿਆ ਪਾਤਸ਼ਾਹ ਬਿਨ ਸੇ ਬਾਪੇ ਘਨੇਰੇ ਪੈਸੀ ਪਰੇ ਤ ਮਗਰ

ਬਖਸ਼ੀਆਂ ਹੋਈਆਂ ਦਾਤਾਂ ਵਿੱਚ ਆਤਮਕ ਸ਼ਾਂਤੀ ਲਈ ਸਵਰਗਵਾਸੀ ਗੁਰਜੀਤ ਸਿੰਘ ਜੀ।

ਰੱਖਣੀ ਜਨਮ ਦਿੰਦੇ ਖੁਸ਼ੀਆਂ ਵਜਾਓ ਕਾਕੀ ਅਵਚਲ ਕਾਰ ਕਾਕਾ ਜਸਮੀਤ ਸਿੰਘ ਸਰਦਾਰ ਸਤਪਾਲ।

ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ ਮਨੋਕਾਮਨਾ ਦੀ ਪੂਰਤੀ ਲਈ ਬੇਨਤੀ ਕਰਦੇ। ਗੁਰਪ੍ਰੀਤ ਸਿੰਘ ਅਰਸ਼ਪ੍ਰੀਤ ਕੌਰ।

ਚਲੀ ਆ ਰਹੀ ਹੈ। ਜਾਣੀ ਜਾਣ ਸਤਿਗੁਰ ਸੰਗਤਾਂ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ, ਘਰ ਦਰਾਸ ਕਰਨੇ, ਨਾਮ ਬਾਣੀ ਦੀ ਦਾਤ ਬਖਸ਼ਣੀ, ਯਾਤਰਾ ਸਫਲੀ ਕਰਨੀ।

कीर्तन गुरबंद कीर्तन सत्कार चर्च क्लब दर्शन यात्रा सब सब।

ਆਨੰਦ ਛਤਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਚੇਤ ਆਵਨ ਕਸਰ ਕਸਰ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਪਤਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਢਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ

ਮਦੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਦੀ ਪਾਤਾਲਪੁਰ ਜੀ ਲਖਨਊ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਗਤ ਤਖਤ ਸਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਰੇ ਬੁਲਾਰ ਬੋਲੋ ਜੀ ਸ਼੍ਰੀ ਵਾਹਿਗੁਰੂ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ

0: ਖੁਸ਼ੀਆਂ ਦੇ ਗਾਲੇ ਵਜਾਵੇ, ਸੋਨੇ ਹਾਲ ਵਜਾਵੇ, ਸਤਿ ਸ਼੍ਰੀ ਅਕਾਲ ਗੁਰਬਾਣੀ ਤੇਗੂ ਫਰੈ ਗੁਰਪੰਥ ਖਾਲਸੇ ਦੀ ਦਿਨਾਂ ਦੇ ਚੜ੍ਹਦੀ ਕਲਾ ਰੱਖੋ ਜੀ ਮਹਾਰਾ
1: ਗੁਰੂ ਪਿਆਰੀ ਸਾਹਿਬ।

ਅਪਣਾ ਜੀਵਨ ਸਫਲਾ ਕਰੋ ਜੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰ ਰਹੇ ਗੁਰੂ ਸਵਾਰੇ ਖਾਲਸਾ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਅਵਸਰ ਸਤਿਗੁਰੂ ਜੀ ਕਿਰਪਾਲਤਾ ਕਰਕੇ ਸਭਨਾਂ ਨੂੰ ਪ੍ਰਦਾਨ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਦੀ ਕਿਰਪਾ ਦੇ ਨਾਲ ਕੱਲ੍ਹ ਦੇ ਦੀਵਾਨ ਦੇ ਅੰਦਰ ਦੋ ਸ਼ਬਦਾਂ ਦੀ ਕਥਾ ਵਿਚਾਰ ਸਰਵਣ ਕਰਕੇ ਤੀਸਰੇ ਦੀ ਪ੍ਰਾਰੰਭਤਾ ਹੋਈ ਸੀ, ਜਿਸ ਦੇ ਵਿੱਚ ਉਥਾਨਕਾ ਨੂੰ ਸਰਵਣ ਕੀਤਾ ਸੀ ਹਰਬੰਸ ਨਾਮ ਦਾ ਵੱਡਾ ਭਾਰੀ ਤਪਾ, ਜੋ ਕਿ ਵੱਡਾ ਭਾਰੀ ਵਿਦਵਾਨ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਪੁੱਜਾ। ਸਿੱਖਾਂ ਸ਼ਰਧਾਲੂਆਂ ਤੋਂ ਸੰਗਤਾਂ ਤੋਂ ਪਤਾ ਲੱਗਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤਾਂ ਸੱਚਖੰਡ ਧਿਆਨ ਨਾ ਕਰ ਗਏ ਨੇ। ਪੁੱਛਿਆ ਤਿੰਨਾਂ ਦੇ ਸਥਾਨ ਤੇ ਕੌਣ ਹੈ? ਸਿੱਖਾਂ ਨੇ ਦੱਸਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਪਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸੋ ਸਤਿਗੁਰਾਂ ਦੇ ਚਰਨਾਂ ਵਿਖੇ ਪੁੱਜ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਬੇਨਤੀ ਕੀਤੀ। ਇਸ ਹਰਬੰਸ ਨਾਮ ਦੇ ਤਪੇ ਨੇ ਜੋ ਵੱਡੇ ਭਾਰੀ ਜਥੇ ਦੇ ਸਮੇਤ ਆਇਆ ਸੀ, ਸੱਚੇ ਪਾਤਸ਼ਾਹ ਆਪ ਜੀ ਆਪਣੇ ਸਿੱਖਾਂ ਨੂੰ ਅੰਮ੍ਰਿਤ ਨਾਮ ਜਪਣੇ ਦਾ ਉਪਦੇਸ਼ ਦਿੰਦੇ ਹੋ। ਮਹਾਰਾਜ, ਪਹਿਲਾਂ ਕਰਮ ਕਾਂਡ ਕੀਤੇ ਜਾਂਦੇ ਨੇ, ਇਸ ਕਰਕੇ ਸਿੱਖਾਂ ਨੂੰ ਪਹਿਲਾਂ ਤੀਰਥ ਇਸ਼ਨਾਨ ਕਰਨੇ ਦਾ ਉਪਦੇਸ਼ ਦਿਓ। ਮਹਾਰਾਜ, ਫਿਰ ਉਪਾਸ਼ਨਾ ਕਰਵਾ ਕਰਕੇ ਫਿਰ ਗਿਆਨ ਦੇਣਾ, ਆਪ ਜੀ ਨਾਮ ਦਾ ਉਪਦੇਸ਼ ਦਿੰਦੇ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਸਭਨਾਂ ਤੋਂ ਉੱਪਰ ਨਾਮ ਨੂੰ ਰੱਖਦਿਆਂ ਹੋਇਆ ਮਲਾਰ ਰਾਗ ਦੇ ਅੰਦਰ ਇਹ ਉਪਦੇਸ਼ ਦੇਣਾ ਕੀਤਾ ਸੀ। ਇਸੇ ਪ੍ਰਕਾਰ ਸੂਖਮ ਰੂਪ ਦੇ ਵਿੱਚ ਦੂਸਰੀ ਉਥਾਨਕਾ, ਜੋ ਭਾਰੀ ਵੱਡੇ ਪੰਡਿਤ ਵਿਦਵਾਨ ਦੋ ਬ੍ਰਾਹਮਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਿਹਾ ਕਰਦੇ ਸਨ, ਗੁਰਬਾਣੀ ਦੀਆਂ ਪੋਥੀਆਂ ਲਿਖ ਕਰਕੇ ਜਥਾ ਯੋਗ ਸਿੱਖਾਂ ਨੂੰ ਭੇਟਾ ਕਰਨੀਆਂ। ਜੋ ਕਿਸੇ ਨੇ ਪੈਸਾ ਰੁਪਈਆ ਦੇ ਦੇਣਾ, ਸੰਤੋਖੀ ਹੋ ਕਰਕੇ ਰਹਿਣਾ, ਕਦੇ ਪੈਸੇ ਨਾ ਮੰਗਣੇ। ਪਰ ਇੱਕ ਦਿਨ ਹੋਰ ਆਏ ਹੋਏ ਬ੍ਰਾਹਮਣਾਂ ਨੇ ਤਿੰਨਾਂ ਨੂੰ ਆਖਿਆ ਕਿ ਸਤਿਗੁਰਾਂ ਦੇ ਚਰਨਾਂ ਵਿਖੇ ਬੈਠੇ ਹੋ, ਜਾ ਕਰਕੇ ਤੀਰਥਾਂ ਦੇ ਇਸ਼ਨਾਨ ਕਰੋ, ਤੁਹਾਡਾ ਭਲਾ ਹੋਵੇ। ਉਹਨਾਂ ਦੋਵਾਂ ਬ੍ਰਾਹਮਣਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਜੋ ਬ੍ਰਾਹਮਣ ਹੋਰ ਜਥੇ ਰੂਪ ਵਿੱਚ ਆਏ ਨੇ, ਇਵੇਂ ਕਹਿੰਦੇ ਨੇ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਸਾਧ ਸੰਗਤ ਜੀ ਇਹ ਫਿਰ ਪਾਵਨ ਸ਼ਬਦ ਉਚਾਰਿਆ ਸੀ, ਮਲਾਰ ਮਹੱਲਾ ਚੌਥਾ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਇਹ ਗੰਗਾ ਨਦੀ, ਜਮਨਾ ਨਦੀ, ਗੋਦਾਵਰੀ ਨਦੀ ਤੇ ਸਰਸਤੀ, ਜੋ ਬ੍ਰਹਮਾ ਜੀ ਦੀ ਪੁੱਤਰੀ ਕਹੀ ਜਾਂਦੀ ਹੈ, ਇਹ ਸਾਰੀਆਂ ਨਦੀਆਂ ਇਹ ਤੀਰਥ ਵੀ ਸਾਧੂ ਜਨਾਂ ਦੀ ਚਰਨ ਧੂੜ ਪ੍ਰਾਪਤ ਕਰਨ ਵਾਸਤੇ ਉੱਦਮ ਕਰਦੇ ਨੇ। ਕਿਲਵਿਖ ਮੈਲ ਭਰੇ ਭਰੇ ਹਮਰਹਿ ਵਿੱਚ, ਤੇ ਕਹਿਣਾ ਕਰਦੇ ਨੇ ਸਾਰੇ ਤੀਰਥ ਕਿਲਵਿਖਾਂ ਦੇ ਪਾਪਾਂ ਦੇ ਭਰੇ ਹੋਏ ਕਲਯੁਗੀ ਜੀਵ ਆ ਕੇ ਸਾਡੇ ਵਿੱਚ ਪੈ ਜਾਂਦੇ ਨੇ, ਆ ਕੇ ਸਾਡੇ ਵਿੱਚ ਇਸ਼ਨਾਨ ਕਰਦੇ ਨੇ। ਉਹਨਾਂ ਦੇ ਪਾਪਾਂ ਦੀ ਮੈਲ ਦੇ ਨਾਲ ਅਸੀਂ ਭਰ ਜਾਂਦੇ ਹਾਂ। ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਜੇ ਕੋਈ ਪੂਰਾ ਸਾਧੂ ਪੂਰਾ ਸੰਤ ਮਿਲ ਜਾਵੇ, ਸਾਨੂੰ ਉਸਦੀ ਚਰਨ ਧੂੜ ਮਿਲ ਜਾਵੇ, ਤੇ ਕਲਯੁਗੀ ਜੀਵਾਂ ਦੀ ਮੈਲ ਦੇ ਨਾਲ ਜੋ ਅਸੀਂ ਭਰੇ ਹੋਏ ਹਨ, ਸਾਡੇ ਇਹਨੇ ਪਾਪਾਂ ਦੀ ਮੈਲ ਦੀ ਨਿਵਰਤੀ ਹੋ ਜਾਂਦੀ ਹੈ। ਤੀਰਥ ਅੱਠ ਸੱਠ ਮੱਜਨ ਨਾਈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਨੇ, ਹੇ ਪਿਆਰੇ ਗੁਰਸਿੱਖੋ, ਜਿਹੜਾ ਅੰਮ੍ਰਿਤ ਨਾਮ ਦਾ ਜਪਣਾ ਨਾ, ਇਸ ਦੇ ਨਾਲ ਘਰ ਬੈਠਿਆ ਹੀ 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਵ ਪ੍ਰਾਪਤ ਹੋ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਵੀ ਬਚਨ ਇਹਨਾਂ ਸੁਣਿਆ, 68 ਕਾ ਇਸ਼ਨਾਨ, ਨਾਮ ਦੀ ਮਹਿਮਾ ਸਰਵਣ ਕਰ ਲਈਏ, ਕੀਰਤਨ ਕਥਾ ਸਰਵਣ ਕਰੀਏ, ਹਰ ਜਸ ਸਰਵਣ ਕਰੀਏ, ਤੇ 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਵ ਪ੍ਰਾਪਤ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਸਤਿਗੁਰੂ ਜੀ ਨੇ ਇੱਥੇ ਵੀ ਸਿਧਾਂਤ ਇਹੋ ਰੱਖਿਆ, ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅੰਤਰਗਤ ਤੀਰਥ ਮਾ ਰੰਧਾਓ, ਨਾਮ ਰੂਪੀ ਤੀਰਥ ਹਿਰਦੇ 'ਚ ਹੀ ਪ੍ਰਗਟ ਹੋ ਗਿਆ, 68 ਤੀਰਥ ਉਹਨਾਂ ਦੇ ਚਰਸਨ ਚਰਨ ਪਰਸਨ ਵਾਸਤੇ ਆਉਂਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਲੈ ਕਰਕੇ 68 ਤੀਰਥ ਵੀ ਪਵਿੱਤਰ ਹੁੰਦੇ ਨੇ। ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ, ਸੰਤ ਜਨਾਂ ਦੇ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਉੱਡ ਕਰਕੇ ਪ੍ਰਤੱਖ ਨੇਤਰਾਂ ਵਿੱਚ ਪੈ ਜਾਵੇ ਨਾ, ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਪੈ ਜਾਵੇ ਨਾ, ਤੇ ਖੋਟੀ ਮਤ ਸਾਰੀ ਅਤੇ ਪਾਪਾਂ ਦੀ ਮੈਲ ਨਾਸ ਹੋ ਜਾਂਦੀ ਹੈ, ਰਹਾਓ ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਹਜ਼ੂਰ ਅੱਗੇ ਫੁਰਮਾਨ ਕਰਦੇ ਹਨ। ਹਜ਼ੂਰ ਫਰਮਾਉਂਦੇ ਨੇ, ਹੇ ਹਰਬੰਸ ਤਪਾ, ਕੋਈ ਵੀ ਤੀਰਥ ਪਰਮੇਸ਼ਰ ਜੀ ਦੇ ਨਾਮ ਜਪ ਕਰਨ ਵਾਲਿਆਂ ਤੋਂ ਵੱਡਾ ਨਹੀਂ। ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ, ਹਰੀ ਦਾ ਦਾਸ ਹੀ ਭਾਈ ਵੱਡਾ, ਜਿੱਥੇ ਚਰਨ ਰੱਖ ਦਿੰਦਾ ਉੱਥੇ ਤੀਰਥ ਬਣ ਜਾਂਦਾ।
ਜਿੱਥੇ ਸਿਮਰਨ ਕਰਦਾ ਹੈ ਉੱਥੇ ਤੀਰਥ ਬਣ ਜਾਂਦਾ ਹੈ। 68 ਤੀਰਥ ਜਹ ਸਾਧ ਭਗਤ ਰਹੇ, ਜਿੱਥੇ ਸਾਧੂ ਜਨ ਸੰਤ ਜਨ ਚਰਨ ਧਰ ਦਿੰਦੇ ਨੇ, 68 ਤੀਰਥ ਵੀ ਉਸ ਸਥਾਨ ਦੀ ਚਰਨ ਧੂੜ ਲੈਣ ਵਾਸਤੇ ਆਉਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਜਹਨਵੀ ਨਾਮ ਦਾ ਇੱਕ ਤਪਾ ਹੋਇਆ, ਜਿਸ ਵੇਲੇ ਗੰਗਾ ਨੇ ਹੰਕਾਰ ਕੀਤਾ ਨਾ ਤੇ ਹੰਕਾਰੀ ਜਾਣ ਕਰਕੇ ਉਸ ਤਪੇ ਨੇ ਗੰਗਾ ਸਾਰੀ ਦੀ ਸਾਰੀ ਪੀ ਲਈ ਸੀ। ਜਿਵੇਂ 25 ਚੂੜੀਆਂ ਦੇ ਵਿੱਚ ਅਗਸਤ ਮੁਨੀ ਨੇ ਸਮੁੰਦਰ ਪੀ ਲਿਆ ਸੀ ਨਾ, ਇਵੇਂ ਜਹਨਵੀ ਰਿਖੀ ਨੇ ਸਾਰੀ ਦੀ ਸਾਰੀ ਨਦੀ ਪੀ ਲਈ ਸੀ। ਤੇ ਇਸ ਵੇਲੇ ਸਾਧ ਸੰਗਤ ਜੀ ਫਿਰ ਵਿਰਲਾਪ ਕਰਨੇ ਤੇ ਗੋਡਿਆਂ ਚੋਂ ਕੱਢੀ ਸੀ, ਜਾਨੂ ਨਾਮ ਗੋਡਿਆਂ ਦਾ ਹੁੰਦਾ, ਇਸ ਕਰਕੇ ਇਸ ਦਾ ਨਾਮ ਜਹਨਵੀ ਪਿਆ, ਗੰਗਾ ਦਾ ਨਾਮ ਜਹਨਵੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਹਨਵੀ ਰਿਖੀ ਦੇ ਪੀਣੇ ਕਰਕੇ ਤੇ ਗੋਡਿਆਂ ਚੋਂ ਕੱਢ ਦੇਣੇ ਕਰਕੇ ਇਸ ਦਾ ਨਾਮ ਜਹਨਵੀ ਪਿਆ। ਹਜ਼ੂਰ ਬਚਨ ਕਰਨਾ ਕਰਦੇ ਨੇ, ਇਹ ਜਾਹਰ ਨਵੀ ਜੋ ਗੰਗਾ ਹੈ ਤਪੈ ਭਾਗੀਰਥ ਆਣੀ, ਰਾਜੇ ਸਗਰ ਦੇ 60,000 ਪੁੱਤਰਾਂ ਦੀ ਕਲਿਆਣ ਵਾਸਤੇ ਗੰਗਾ ਦੀ ਆਰਾਧਨਾ ਕਰਕੇ, ਫਿਰ ਸ਼ਿਵਾ ਦੀ ਆਰਾਧਨਾ ਕਰਕੇ ਧਰਤੀ ਦੇ ਉੱਪਰ ਜੋ ਰਾਜੇ ਸਗਰ ਤੋਂ 6ਵੀਂ ਥਾਂ ਤੇ ਰਾਜਾ ਭਾਗੀਰਥ ਸੀ ਉਸਨੇ ਤਪ ਕਰਕੇ ਲੈ ਕੇ ਆਉਂਦੀ ਸੀ। ਇਸ ਕਰਕੇ ਭਾਈ ਦਾਸ ਹੀ ਵੱਡੇ ਨੇ ਨਾ, ਉਹ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨ ਹੀ ਵੱਡੇ ਨੇ ਨਾ, ਜਿਹੜੇ ਗੰਗਾ ਨੂੰ ਪੀ ਵੀ ਜਾਂਦੇ ਨੇ ਤੇ ਗੋਡਿਆਂ ਚੋਂ ਕੱਢ ਵੀ ਦਿੰਦੇ ਨੇ। ਉਹ ਭਾਗੀਰਥ ਵਰਗੇ ਤਪਈ ਵੱਡੇ ਨੇ ਨਾ, ਜਿਹੜੇ ਸਵਰਗ ਲੋਕ ਚੋਂ, ਆਕਾਸ਼ ਲੋਕ ਚੋਂ, ਕਹਿ ਲਈਏ ਬ੍ਰਹਮ ਲੋਕ ਚੋਂ, ਬ੍ਰਹਮਾ ਜੀ ਦੇ ਕਮੰਡਲ ਦੇ ਵਿੱਚੋਂ

0: ਭਾਰੀ ਮਹੱਤਵ ਹੈ, ਉੱਥੇ ਜਾ ਕਰਕੇ ਪੂਜਨ ਕੀਤਾ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਕੇਦਾਰ ਤੀਰਥ ਵੀ ਮਹਿ ਸਾਈ, ਮਹਿ ਨਾਮ ਮੱਝ ਦਾ ਤੇ ਸਾਈ ਨਾਮ ਮਾਲਕ ਦਾ। ਮੱਝ ਦੇ ਮਾਲਕ ਝੋਟੇ ਨਹੀਂ ਥਾਪਿਆ ਨਾ, ਇਸ ਦੀਆਂ ਦੋ ਥਾਨਕਾਂ ਆਉਂਦੀਆਂ ਨੇ। ਇੱਕ ਵਾਰ ਪੰਜ ਪਾਂਡਵਾਂ ਦੇ ਵਿੱਚੋਂ ਜਿਹੜਾ ਤੀਜੇ ਨੰਬਰ ਤੇ ਅਰਜੁਨ ਸੀ ਨਾ, ਉਸ ਦੇ ਨਾਲ ਮਹਾਦੇਵ ਦੀ ਜੰਗ ਹੋਈ। ਉਸ ਜੰਗ ਦੇ ਵਿੱਚ ਅਰਜੁਨ ਦੀ ਜਿੱਤ ਪ੍ਰਾਪਤ ਹੋਈ ਤੇ ਹਾਰ ਕਰਕੇ ਜਿਹੜਾ ਸ਼ਿਵਜੀ ਸੀ ਕੇਦਾਰ ਨਾਥ ਵਾਲੇ ਸਥਾਨ ਤੇ ਝੋਟਾ ਬਣ ਕੇ ਪਰਬਤ ਦੇ ਸਿਰ ਵਿੱਚ ਸਿਰ ਦੇ ਕਰਕੇ ਆ ਕੇ ਲੁਕਿਆ ਸੀ। ਇੱਕ ਸਾਖੀ ਤੇ ਇਹ ਆਉਂਦੀ ਹੈ, ਦੂਸਰੀ ਭਸਮਾਂਗਦ ਦੈਂਤ ਦੀ ਆਉਂਦੀ ਹੈ। ਤਿਸ ਨੇ ਸ਼ਿਵਾਂ ਦੀ ਤਪੱਸਿਆ ਕੀਤੀ, ਵਰ ਮੰਗਿਆ ਤੇ ਇਸ ਵੇਲੇ ਵਰ ਮੰਗਣਾ ਕੀਤਾ ਜੀ ਆਪਣੇ ਹੱਥ ਦਾ ਕੜਾ ਭਗਵਾਨ ਜੀ ਮੈਨੂੰ ਦੇ ਦਿਓ ਤੇ ਵਰ ਦਿਓ, ਜਿਸ ਦੇ ਸਿਰ ਦੇ ਉੱਪਰ ਮੈਂ ਕੜਾ ਫੇਰ ਦੇਵਾਂ ਨਾ ਉਹ ਭਸਮ ਹੋ ਜਾਵੇ। ਸ਼ਿਵ ਜੀ ਨੇ ਕੜਾ ਦੇ ਦਿੱਤਾ ਆਪਣੇ ਹੱਥ ਚੋਂ ਉਤਾਰ ਕੇ, ਵਰ ਦੇ ਦਿੱਤਾ ਜਿਸ ਦੇ ਸਿਰ ਦੇ ਉੱਪਰ ਇਹ ਕੜਾ ਫੇਰ ਦੇਵੇਗਾ ਉਹ ਭਸਮ ਹੋ ਜਾਵੇਗਾ। ਜਿਸ ਵੇਲੇ ਤਥਾ ਅਸਤੂ ਕਹਿ ਦਿੱਤਾ ਨਾ, ਤਿਸ ਵੇਲੇ ਪਾਰਵਤੀ ਦੇ ਉੱਪਰ ਨਜ਼ਰ ਪੈ ਗਈ ਭਸਮਾਂਗਤ ਦੈਂਤ ਦੀ। ਮਨ ਵਿੱਚ ਵਿਚਾਰਨ ਵਾਲ ਲੱਗਾ, ਇਹ ਇਸਤਰੀ ਬੜੇ ਸੁੰਦਰ ਸਰੂਪ ਵਾਲੀ ਹੈ, ਸ਼ਿਵ ਜੀ ਨੇ ਉਸ ਤਰ੍ਹਾਂ ਤੇ ਮੈਨੂੰ ਦੇਣੀ ਨਹੀਂ, ਇਸ ਦੇ ਸਿਰ ਦੇ ਉੱਪਰ ਕੜਾ ਫੇਰ ਕੇ ਇਸ ਨੂੰ ਭਸਮ ਕਰ ਦੇਵਾਂ, ਫਿਰ ਮੈਂ ਪਾਰਵਤੀ ਨੂੰ ਸਾਂਭ ਲਵਾਂਗਾ। ਇਸ ਪ੍ਰਕਾਰ ਮਨ ਦੇ ਵਿੱਚ ਵਿਚਾਰ ਕਰਕੇ ਤੇ ਸ਼ਿਵ ਜੀ ਦੇ ਸਿਰ ਦੇ ਉੱਪਰ ਭਸਮ ਕਰਨ ਵਾਸਤੇ ਕੜਾ ਫੇਰਨ ਲੱਗਿਆ ਸੀ। ਸ਼ਿਵਾਂ ਨੇ ਵਿਚਾਰਿਆ, ਆਪ ਹੀ ਤੇ ਵਰ ਦਿੱਤਾ, ਵਰ ਟਲਣਾ ਤੇ ਹੈ ਨਹੀਂ, ਜੇ ਮੇਰੇ ਸਿਰ ਦੇ ਉੱਪਰ ਵੀ ਕੜਾ ਫੇਰ ਦਿੱਤਾ ਤੇ ਭਸਮ ਹੋ ਜਾਵਾਂਗਾ। ਭਸਮ ਹੋਣ ਤੋਂ ਡਰਦੇ ਸ਼ਿਵ ਜੀ ਅੱਗੇ ਅੱਗੇ ਦੌੜੇ, ਭਸਮਾਂਗਤ ਸਾੜਨ ਵਾਸਤੇ ਪਿੱਛੇ ਪਿੱਛੇ ਦੌੜਿਆ ਤੇ ਇਸ ਵੇਲੇ ਭਸਮਾਂਗਤ ਦੈਂਤ ਤੋਂ ਆਪਣਾ ਸਿਰ ਬਚਾਉਣ ਵਾਸਤੇ, ਆਪਣੀ ਪਛਾਣ ਲੁਕਾਉਣ ਵਾਸਤੇ ਕਿ ਮੈਂ ਪਛਾਣਿਆ ਨਾ ਜਾਵਾਂ, ਸ਼ਿਵ ਜੀ ਨੇ ਅਰਥਾਤ ਮਹਾਦੇਵ ਨੇ ਝੋਟੇ ਦਾ ਰੂਪ ਧਾਰ ਲਿਆ ਕਿ ਪਛਾਣਿਆ ਨਾ ਜਾਵਾਂ, ਤੇ ਸਿਰ ਜਿਹੜਾ ਸੀ ਪਹਾੜ ਦੇ ਵਿੱਚ ਆ ਕੇ ਲੁਕਾ ਲਿਆ, ਜਿਹੜੀ ਵਿੱਚ ਥਾਂ ਸੀ ਵਿੱਥ, ਉਸ ਦੇ ਵਿੱਚ ਸਿਰ ਲੁਕਾ ਲਿਆ ਕਿ ਝੋਟੇ ਬਣੇ ਹੋਏ ਦੇ ਸਿਰ ਦੇ ਉੱਪਰ ਵੀ ਕਿਧਰੇ ਭਸਮਾਂਗਤ ਕੜਾ ਨਾ ਫੇਰ ਦੇਵੇ। ਜਦੋਂ ਪਾਰਵਤੀ ਨੇ ਐਸੀ ਬੁਰੀ ਹਾਲਤ ਦੇਖੀ ਨਾ, ਭਸਮਾਂਗਤ ਦੈਂਤ ਨੂੰ ਆਖਿਆ ਕੀ ਕਰਦਾ, ਕਹਿਣ ਲੱਗਾ ਜੀ ਸ਼ਿਵ ਜੀ ਨੂੰ ਭਸਮ ਕਰਕੇ ਮੈਂ ਤੈਨੂੰ ਵਰਾਂਗਾ, ਤੈਨੂੰ ਪ੍ਰਾਪਤ ਕਰਾਂਗਾ, ਤੂੰ ਮੇਰੇ ਮਨ ਨੂੰ ਭਾ ਗਈ ਹੈ। ਤੇ ਇਸ ਵੇਲੇ ਤਿਸ ਦੇ ਨਾਲ ਛਲ ਕਰਨੇ ਵਾਸਤੇ ਪਾਰਵਤੀ ਨੇ ਆਖਿਆ, ਮੈਂ ਵੀ ਐਸੇ ਅਵਧੂਤ ਦੇ ਨਾਲ ਰਹਿਣਾ ਨਹੀਂ ਚਾਹੁੰਦੀ, ਗਲ ਦੇ ਵਿੱਚ ਸੱਪਾਂ ਦੀ ਮਾਲਾ ਪਾਈ ਫਿਰਦਾ, ਪਿੰਡੇ ਦੇ ਉੱਪਰ ਚਿਖਾ ਦੀ ਸਵਾਹ ਮਲੀ ਫਿਰਦਾ, ਮੜੀਆਂ ਦੇ ਵਿੱਚ ਇਸ ਦਾ ਵਾਸਾ ਹੈ, ਭੰਗ ਧਤੂਰਾ ਖਾ ਕੇ ਮਸਤ ਹੋ ਕੇ ਸਮਾਧੀ ਲਾਈ ਬੈਠਾ ਰਹਿੰਦਾ ਹੈ, ਮੈਂ ਵੀ ਇਸ ਦੇ ਨਾਲ ਮਸਤ ਇਸ ਦੇ ਨਾਲ ਰਹਿਣਾ ਨਹੀਂ ਚਾਹੁੰਦੀ। ਪਰ ਤੂੰ ਵਰ ਤੇ ਪੂਰਾ ਸੁਣਿਆ ਹੀ ਨਹੀਂ, ਪਹਿਲਾਂ ਪੂਰਾ ਵਰ ਤੇ ਸੁਣ ਲੈਂਦਾ, ਆ ਮਸਤਾਨੇ ਜੀ ਦੀ ਗੱਲ ਤੇ ਤੂੰ ਝੱਟ ਯਕੀਨ ਕਰ ਲਿਆ, ਪੂਰਾ ਕਰ ਵਰ ਕੀ ਹੈ ਦੇਵੀ ਫਿਰ ਤੂੰ ਦੱਸ। ਤੇ ਦੇਵੀ ਨੇ ਆਖਿਆ, ਪੂਰਾ ਵਰ ਇਹ ਹੈ, ਜਿਸ ਨੂੰ ਭਸਮ ਕਰਨਾ ਹੋਵੇ ਨਾ ਪਹਿਲਾਂ ਤਾਂਡਵ ਨਾਚ ਕਰਨਾ, ਤਾਂਡਵ ਕਰਕੇ ਫਿਰ ਉਸਦੇ ਸਿਰ ਦੇ ਉੱਪਰ ਕੜਾ ਫੇਰਨਾ, ਫਿਰ ਉਹ ਭਸਮ ਹੋ ਜਾਵੇਗਾ। ਤੇ ਦੈਂਤ ਕਹਿਣ ਲੱਗਾ, ਜੀ ਦੇਵੀ ਤਾਂਡਵ ਨਾਚ ਤੇ ਮੈਨੂੰ ਆਉਂਦਾ ਹੀ ਨਹੀਂ। ਤੇ ਪਾਰਵਤੀ ਨੇ ਆਖਿਆ, ਜੇ ਤੈਨੂੰ ਤਾਂਡਵ ਨਾਚ ਨੱਚਣਾ ਹੀ ਨਹੀਂ ਆਉਂਦਾ ਤੇ ਸ਼ਿਵ ਜੀ ਨੂੰ ਭਸਮ ਕੇਰੇ ਕਿਵੇਂ ਕਰੇਗਾ, ਤੇ ਜੇ ਭਸਮ ਨਾ ਕਰ ਸਕਿਆ ਤੇ ਮੈਨੂੰ ਕਿਵੇਂ ਵਰੇਗਾ, ਇਸ ਕਰਕੇ ਪਹਿਲਾਂ ਤੈਨੂੰ ਤਾਂਡਵ ਸਿੱਖਣਾ ਪਵੇਗਾ। ਕਹਿਣ ਲੱਗਾ, ਜੀ ਮੈਨੂੰ ਤਾਂਡਵ ਕੌਣ ਸਿਖਾਵੇਗਾ। ਪਾਰਵਤੀ ਕਹਿਣ ਲੱਗੀ, ਮੈਂ ਸਿਖਾਵਾਂਗੀ। ਪਾਰਵਤੀ ਹੁਣ ਤਾਂਡਵ ਨਾਚ ਸਿਖਾਉਣ ਲੱਗੀ ਏ, ਭਸਮਾਂਗਤ ਸਿੱਖਣ ਲੱਗਾ, ਜਿਵੇਂ ਜਿਵੇਂ ਹੱਥਾਂ ਦੀ ਕਿਰਿਆ ਇਤਿਆਦਿਕ ਜੋ ਜੋ ਵੀ ਤਾਂਡਵ ਦੀ ਹੋਇਆ ਕਰਦੀ ਏ ਪਾਰਵਤੀ ਕਰਦੀ ਏ, ਉਸ ਵੱਲ ਵੇਖ ਵੇਖ ਕੇ ਭਸਮਾਂਗਤ ਦੈਂਤ ਵੀ ਕਰਦਾ। ਪਾਰਵਤੀ ਨੇ ਜਾਣ ਬੁੱਝ ਕੇ ਤਾਂਡਵ ਕਰਦਿਆਂ ਕਰਦਿਆਂ ਆਪਣਾ ਹੱਥ ਆਪਣੇ ਸਿਰ ਦੇ ਉੱਪਰ ਘੁਮਾਇਆ, ਜਦੋਂ ਆਪਣਾ ਕੜੇ ਵਾਲਾ ਹੱਥ ਭਸਮਾਂਗਤ ਦੈਂਤ ਨੇ ਦੇਵੀ ਨੂੰ ਦੇਖ ਕੇ ਆਪਣੇ ਸਿਰ ਤੇ ਘੁਮਾਇਆ ਨਾ, ਵਰ ਇਹੀ ਹੋਈ ਸੀ, ਕੜਾ ਜਿਸ ਦੇ ਸਿਰ ਤੋਂ ਘੁਮਾਵਾ ਉਹ ਭਸਮ ਹੋ ਜਾਵੇ। ਹੁਣ ਕੜਾ ਕੜੇ ਵਾਲਾ ਹੱਥ ਆਪਣੇ ਸਿਰ ਤੋਂ ਘੁਮਾਇਆ ਤੇ ਆਪ ਸੜ ਕੇ ਸਵਾਹ ਹੋ ਗਿਆ। ਜਦੋਂ ਭਸਮਾਂਗਤ ਦੈਂਤ ਭਸਮ ਹੋ ਗਿਆ ਨਾ, ਤੇ ਦੇਵੀ ਪਾਰਵਤੀ ਨੇ ਸ਼ਿਵਾ ਨੂੰ ਜਾ ਕਰਕੇ ਆਖਿਆ, ਕੀ ਝੋਟਾ ਬਣ ਕੇ ਪਰਬਤ ਵਿੱਚ ਸਿਰ ਲੁਕਾਈ ਫਿਰਦਾ, ਬਾਹਰ ਨਿਕਲ, ਮੈਂ ਭਸਮਾਂਗਤ ਨੂੰ ਮਾਰ ਆਈ ਹੈ। ਤੇ ਸਾਧ ਸੰਗਤ ਜੀ, ਉਸ ਨੂੰ ਕੇਦਾਰਨਾਥ ਆਖਿਆ ਜਾਂਦਾ, ਉਸ ਸਥਾਨ ਨੂੰ, ਉੱਥੇ ਸ਼ਿਵ ਜੀ ਦੀ ਝੋਟੇ ਦੇ ਰੂਪ ਵਿੱਚ ਪੂਜਾ ਹੁੰਦੀ ਹੈ। ਜਿਹੜਾ ਸਿਰ ਹੈ ਉਹ ਤੇ ਪਹਾੜ ਦੇ ਅੰਦਰ ਧਸਿਆ ਹੋਇਆ, ਧੜ ਬਾਹਰ ਹੈ, ਉੱਥੇ ਉਸਦੀ ਪੂਜਾ ਹੁੰਦੀ ਹੈ। ਉਸ ਅਸਥਾਨ ਦਾ ਹਵਾਲਾ ਦਿੱਤਾ, ਮਹਾਰਾਜ ਜੀ ਕੇਦਾਰਨਾਥ ਦੀ ਵੱਡੀ ਭਾਰੀ ਮਹਿਮਾ, ਉੱਥੇ ਸ਼ਿਵ ਜੀ ਦਾ ਪੂਜਨ ਹੁੰਦਾ, ਉੱਥੇ ਦੀ ਯਾਤਰਾ ਦਾ ਬੜਾ ਮਹੱਤਵ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਕੇਦਾਰ ਥਾਪਿਓ ਮਹਿ ਸਾਈ, ਮਹਿ ਨਾਮ ਧਰਤੀ ਦਾ ਵੀ ਹੈ, ਧਰਤੀ ਦੇ ਸਵਾਮੀ ਤੁਸੀਂ ਕਹਿਣਾ ਕਰਦੇ ਹੋ ਸ਼ਿਵ ਜੀ ਨੂੰ, ਸ਼ਿਵ ਜੀ ਨੇ ਥਾਪਿਆ। ਇਸੇ ਪ੍ਰਕਾਰ ਮਹਿ ਨਾਮ ਮਹੀ ਦਾ, ਮਹੀ ਨਾਮ ਮੱਝ ਦਾ, ਤੇ ਮੱਝ ਦਾ ਸਾਈ ਮਾਲਕ ਕੌਣ ਹੁੰਦਾ ਜੀ, ਝੋਟਾ। ਸੋ ਇਸ ਪ੍ਰਕਾਰ ਝੋਟਾ ਰੂਪ ਹੋ ਕਰਕੇ ਤੀਰਥ ਜਿਹੜਾ ਹੈ ਉਹ ਵੀ ਪਰਮੇਸ਼ਰ ਜੀ ਦੇ ਭਗਤ ਮਹਾਦੇਵ ਨੇ ਥਾਪਿਆ ਹੈ।
1: ਕ੍ਰਿਸ਼ਨ ਚਰਾਵਤ ਗਾਓ
0: ਮਹਾਰਾਜ ਕਾਂਸੀ ਦੀ ਵੱਡੀ ਭਾਰੀ ਮਹਿਮਾ, ਗੰਗਾ ਵਿੱਚ ਜਾ ਕੇ ਇਸ਼ਨਾਨ ਕਰੀਏ ਤਰ ਜਾਈਦਾ। ਤੇ ਆਪ ਜੀ ਬਚਨ ਕਰਦੇ ਨੇ ਭਾਈ ਕਾਂਸੀ ਵੀ ਨਾਮ ਕਰਕੇ ਹੀ ਪਵਿੱਤਰ ਹੈ, ਮੰਨਿਆ ਜਾਂਦਾ ਹੈ ਸ਼ਿਵਾ ਨੇ ਵਰ ਦਿੱਤਾ ਹੈ। ਜਦੋਂ ਮਹਾਂਪਰਲੋ ਹੋਵੇਗੀ ਨਾ ਤੇ ਕਾਂਸੀ ਪੁਰੀ ਨੂੰ ਆਪਣੇ ਤਰਸੂਰ ਤੇ ਚੁੱਕ ਲਵਾਂਗਾ, ਸੜਨ ਨਹੀਂ ਦੇਵਾਂਗਾ, ਇਸ ਨੂੰ ਮਹਾਂਪਰਲੋ ਦੇ ਵਿੱਚ ਵੀ ਨਾਸ਼ ਨਹੀਂ ਹੋਣ ਦੇਵਾਂਗਾ, ਐਸੀ ਮਿੱਥ ਚੱਲੀ ਆਉਂਦੀ ਏ। ਇਸੇ ਪ੍ਰਕਾਰ ਕਾਂਸੀ ਦੇ ਵਿੱਚ ਮਰਨੇ ਕਰਕੇ ਕਹਿਣ ਲੱਗੇ ਜੀ ਮੁਕਤੀ ਮਿਲਦੀ ਏ, ਬ੍ਰਾਹਮਣਾਂ ਦੇ ਉੱਤੇ ਕਲਵੱਤਰ ਲਗਾ ਦਿੱਤੇ, ਜਿਸਨੇ ਮੁਕਤੀ ਦੀ ਚਾਹਨਾ ਕਰਨੀ ਆਰੇ ਦੇ ਨਾਲ ਚੀਰ ਕੇ ਮਾਰ ਦੇਣਾ, ਉਸਦੀ ਘਰਵਾਲੀ ਤੇ ਘਰ ਸਭ ਕੁਛ ਆਪ ਸਾਂਭ ਲੈਣਾ। ਇਸ ਪ੍ਰਕਾਰ ਸਾਧ ਸੰਗਤ ਜੀ ਵੱਡਾ ਭਾਰੀ ਮੁੰਗਲਾ ਟਨਾਂ ਦਾ ਭਾਰਾ ਉਚਾਈ ਤੋਂ ਥੱਲੇ ਸੁੱਟਣਾ, ਜਿਸ ਨੂੰ ਮਾਰਨਾ ਹੁੰਦਾ ਥੱਲੇ ਖੜਾ ਕਰ ਦੇਣਾ, ਜੀ ਇੱਥੇ ਮੁੰਗਲੇ ਥੱਲੇ ਮਰੇਗਾ ਤੇਰੀ ਮੁਕਤੀ ਹੋਵੇਗੀ। ਸਿਰ ਦੇ ਵਿੱਚ ਆ ਕਰਕੇ ਉਹ ਵੱਡਾ ਭਾਰੀ ਅਹਰਣ ਵਰਗਾ ਮੁੰਗਲਾ ਵੱਜਣਾ, ਉਸਨੇ ਤੇ ਧਰਤੀ ਦੇ ਨਾਲ ਚਿਪਕ ਜਾਣਾ, ਉਸਦੀ ਘਰਵਾਲੀ ਤੇ ਘਰ ਆਪ ਸਾਂਭ ਲੈਣਾ। ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਉਹਨਾਂ ਨੇ ਸਾਰੇ ਰਜਿਸਟਰ ਕੱਢੇ ਤੇ ਬ੍ਰਾਹਮਣਾਂ ਨੂੰ ਕਹਿਣ ਲੱਗੇ ਜੀ ਇੱਥੇ ਸਾਰੇ ਛੱਤਰੀ ਹੀ ਤੁਸਾਂ ਨੇ ਮਾਰੇ ਨੇ, ਕੋਈ ਬ੍ਰਾਹਮਣ ਮੁਕਤ ਨਹੀਂ ਹੋਇਆ, ਚਲੋ ਹੁਣ ਤੁਹਾਨੂੰ ਵੀ ਮੁਕਤ ਕਰੀਏ। ਉਸ ਵੇਲੇ ਬ੍ਰਾਹਮਣਾਂ ਨੇ ਆਖਿਆ ਜੀ ਮੁਕਤੀ ਕਿਸ ਨੂੰ ਮਿਲਣੀ ਹੈ, ਇਹ ਤਾਂ ਉਹਨਾਂ ਦੀਆਂ ਘਰਵਾਲੀਆਂ ਤੇ ਘਰ ਸਾਂਭਣ ਵਾਸਤੇ ਅਸਾਂ ਨੇ ਅਡੰਬਰ ਹੀ ਰਚਿਆ ਸੀ। ਫਿਰ ਅੰਗਰੇਜ਼ਾਂ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਮੁਕਤੀ ਦੇ ਨਾਮ ਤੇ ਉਹ ਕਤਲੋ ਗਾਰਤ ਬੰਦ ਕੀਤੀ ਸੀ। ਸਤਿਗੁਰੂ ਜੀ ਬਚਨ ਕਰਦੇ ਨੇ ਕਾਂਸੀ ਸਿਰ ਕਰ ਵੱਤ ਧਰਾਏ, ਆਰਾ ਰੱਖ ਕੇ ਸਿਰ ਦੇ ਉੱਪਰ ਚੀਰ ਦਿੱਤਾ ਜਾਂਦਾ ਹੈ, ਕ੍ਰਿਸ਼ਨ ਚਰਾਵਤ ਗਾਊ। ਇਸੇ ਪ੍ਰਕਾਰ ਗੋਕੁਲ ਦੇ ਵਿੱਚ ਜਮੁਨਾ ਨਦੀ ਦੇ ਕਿਨਾਰੇ ਤੇ ਕ੍ਰਿਸ਼ਨ ਜੀ ਗਊਆ ਚਾਰਦੇ ਰਹੇ ਨੇ। ਭਾਈ ਇਸ ਪ੍ਰਕਾਰ ਜਿਹੜੀ ਜਮੁਨਾ ਹੈ, ਜਿਹੜਾ ਇਸੇ ਪ੍ਰਕਾਰ ਗੋਕੁਲ ਤੇ ਕਾਂਸੀ ਹੈ, ਇਹ ਵੀ ਤੀਰਥ ਸਥਾਨ ਨਾਮ ਕਰਕੇ ਹੀ ਪ੍ਰਗਟ ਹਨ।
1: ਮਿਲ ਹਰ ਜਨ ਸੋਭਾ ਪਾਈ,
0: ਇਹਨਾਂ ਸਥਾਨਾਂ ਨੇ ਵੀ ਇਹਨਾਂ ਤੀਰਥਾਂ ਨੇ ਵੀ ਹਰੀ ਪਰਮੇਸ਼ਰ ਜੀ ਦੇ ਪਿਆਰਿਆਂ ਨੂੰ ਮਿਲ ਕੇ ਸੋਭਾ ਪਾਈ ਹੈ। ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਕਰਕੇ ਇਹਨਾਂ ਦੇ ਪਾਪ ਮਿਟੇ ਨੇ, ਇਹਨਾਂ ਦੇ ਕੰਢਿਆਂ ਤੇ ਵੀ ਨਾਮ ਜਪਿਆ ਜਾਵੇ, ਸਿਮਰਨ ਕੀਤਾ ਜਾਵੇ, ਤਾਂ ਹੀ ਭਾਈ ਇਹ ਸੋਭਾ ਪਾਉਂਦੇ ਹਨ।
1: ਨੇ ਤੀਰਥ ਦੇਵੀ ਥਾਪੇ,
0: ਕਹਿਣ ਲੱਗਾ ਜੀ 68 ਤੀਰਥ ਦੇਵੀ ਨੇ ਥਾਪੇ ਨੇ। ਜਦੋਂ ਸ਼ਿਵਾ ਨੂੰ ਕਿਹਾ ਸੀ ਪਾਰਵਤੀ ਨੇ ਮਹਾਰਾਜ, ਕਲਯੁਗ ਦੇ ਸਮੇਂ ਵਿੱਚ ਜੀਵਾਂ ਦੀ ਉਮਰ ਬੜੀ ਥੋੜ੍ਹੀ ਹੋਣੀ ਹੈ, ਸਰੀਰਾਂ ਵਿੱਚ ਬਲ ਵੀ ਘੱਟ ਹੋਣਾ, ਪ੍ਰਾਣ ਅੰਨ ਵਿੱਚ ਹੋਣਗੇ, 1 ਕਰੋੜ ਤੀਰਥ ਦੇ ਤੇ ਉਹਨਾਂ ਤੋਂ ਦਰਸ਼ਨ ਇਸ਼ਨਾਨ ਹੋਣੇ ਹੀ ਨਹੀਂ, ਇਸ ਕਰਕੇ ਮਹਾਰਾਜ ਥੋੜ੍ਹਿਆਂ ਨੂੰ ਵਰ ਦੇ ਦਿਓ। ਸ਼ਿਵਾ ਨੇ ਕਿਹਾ ਸੀ ਹੇ ਪਾਰਵਤੀ, ਤੂੰ ਤੀਰਥ ਜਾ ਕੇ ਦੇਖ ਕੇ ਆ, ਜਿੰਨੇ ਤੀਰਥਾਂ ਨੂੰ ਤੂੰ ਪਸੰਦ ਕਰੇਗੀ ਉਹਨਾਂ ਨੂੰ ਮੈਂ ਵਰ ਦੇਵਾਂਗਾ। ਇਸ ਪ੍ਰਕਾਰ ਸਨਾਤਨ ਮਤ ਵਿੱਚ ਬਚਨ ਆਉਂਦਾ ਹੈ 1 ਕਰੋੜ ਤੀਰਥਾਂ ਦਾ ਭਰਮਣ ਕੀਤਾ ਪਾਰਵਤੀ ਨੇ, 68 ਤੀਰਥ ਜਿਹੜੇ ਤਿੰਨਾਂ ਚੋਂ ਮੁੱਖ ਮੁੱਖ ਲੱਗੇ ਉਹਨਾਂ ਦਾ ਨਾਮ ਆ ਕੇ ਸ਼ਿਵ ਜੀ ਨੂੰ ਦੱਸਿਆ ਤੇ ਸ਼ਿਵ ਜੀ ਨੇ ਵਰ ਦਿੱਤਾ, ਜਿਹੜਾ 68 ਤੀਰਥਾਂ ਤੇ ਇਸ਼ਨਾਨ ਕਰੇਗਾ ਉਹ ਮੁਕਤ ਹੋਵੇਗਾ। ਹਰਬੰਸ ਤਪਾ ਕਹਿਣ ਲੱਗਾ ਜੀ 68 ਤੀਰਥ ਜਿਹੜੇ ਉਹ ਤੇ ਦੇਵੀ ਨੇ ਪਸੰਦ ਕਰਕੇ ਸ਼ਿਵ ਜੀ ਦੇ ਵਰ ਦੇ ਨਾਲ ਥਾਪੇ ਨੇ ਨਾ, ਤੇ ਹਜ਼ੂਰ ਫਰਮਾਉਂਦੇ ਨੇ ਜਿਤਨੇ ਤੀਰਥ ਦੇਵੀ ਥਾਪੇ, ਭਾਈ ਦੇਵੀ ਦੇ ਕਹਿਣ ਤੇ ਸ਼ਿਵਾ ਨੇ ਜਿਹੜੇ 68 ਤੀਰਥ ਥਾਪੇ ਹਨ, ਸਾਰੇ ਦੇ ਸਾਰੇ 68 ਤੀਰਥ ਵੀ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਲੋਚਦੇ ਨੇ, ਉਹ ਵੀ ਕਲਯੁਗੀ ਜੀਵਾਂ ਦੇ ਪਾਪਾਂ ਦੇ ਪ੍ਰਭਾਵ ਕਰਕੇ ਮਲੀਨ ਹੋਏ ਹੋਏ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਲੋਚਦੇ ਨੇ। ਮਹਾਰਾਜ ਸਾਨੂੰ ਸਾਧੂ ਜਨਾਂ ਦੀ ਚਰਨ ਧੂੜੀ ਮਿਲੇ ਤੇ ਅਸੀਂ ਪਵਿੱਤਰ ਹੋਈਏ। ਇਸੇ ਪ੍ਰਕਾਰ
1: ਜਿਤਨੇ ਤੀਰਥ ਦੇਵੀ ਥਾਪੇ,
0: ਸਾਧ ਸੰਗਤ ਜੀ ਇੱਥੇ ਦੇਵੀ ਦਾ ਅਰਥ ਦੇਵ ਹੀ ਕੀਤਾ ਹੈ, ਸੰਪਰਦਾਇ ਸਟੀਕ ਦੇ ਅੰਦਰ ਫਰੀਦਕੋਟ ਵਾਲੇ ਟੀਕੇ ਦੇ ਅੰਦਰ ਦੇਵਤਾ ਹੀ ਇਸ ਦਾ ਅਰਥ ਕੀਤਾ ਹੈ। ਭਾਈ ਜਿੰਨੇ ਵੀ ਕਰੋੜਾਂ ਤੀਰਥ ਸਾਰੇ ਦੇਵਤਿਆਂ ਦੇ ਥਾਪੇ ਹੋਏ ਹਨ,
1: ਜਿਤਨੇ ਲੋਚਾ ਹੈ ਧੂਰ ਸਾਧੂ ਕੀਤਾ,
0: ਉਹ ਸਾਰੇ ਦੇ ਸਾਰੇ ਤੀਰਥ ਸਾਧੂ ਜਨਾਂ ਦੇ ਸੰਤ ਜਨਾਂ ਦੀ ਚਰਨ ਧੂੜੀ ਹੀ ਲੋਚਦੇ ਨੇ, ਚਰਨ ਧੂੜੀ ਪ੍ਰਾਪਤ ਹੋਵੇ ਅਸੀਂ ਪਵਿੱਤਰ ਹੋਈਏ। ਇਸੇ

0: ਦੇ ਤੀਰਥ ਤੇ ਮੁਖੀ ਤੀਰਥ 68 ਚੱਲ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿੱਚ ਆਏ ਸਨ। ਬੇਨਤੀ ਕੀਤੀ ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਆਪਣੇ ਚਰਨਾਂ ਵਿੱਚ ਸਥਾਨ ਦਿਓ, ਆਪ ਜੀ ਦੀ ਚਰਨ ਧੂੜ ਸਾਨੂੰ ਵੀ ਮਿਲਦੀ ਰਹੇ ਤੇ ਅਸੀਂ ਵੀ ਪਵਿੱਤਰ ਹੁੰਦੇ ਰਹੀਏ। ਤੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਜਿਹੜਾ ਤੀਰਥ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਸਾਰੇ ਤੀਰਥਾਂ ਦਾ ਰਾਜਾ ਬਣਾਇਆ। ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤ ਸਰੋਵਰ ਵਿੱਚ ਇਹਨਾਂ ਨੂੰ ਸਥਾਨ ਦਿੱਤਾ ਹੈ, ਜਿੱਥੇ 68 ਘਾਟ ਥੜਾ ਸਾਹਿਬ ਬਣਿਆ ਹੋਇਆ ਨਾ, ਇੱਥੇ ਦੀਵਾਲੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ ਆ ਕਰਕੇ 68 ਜਿਹੜੇ ਤੀਰਥ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਖੇ ਆ ਕੇ ਨਿਵਾਸ ਤੇ ਇਸ਼ਨਾਨ ਕਰਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹਨਾਂ ਨੂੰ ਸਾਧ ਸੰਗਤ ਜੀ ਮਰਿਆਦਾ ਦੇ ਵਿੱਚ ਲੈ ਆਉਣਾ ਕੀਤਾ ਕਿ ਰਹਿੰਦੀ ਦੁਨੀਆਂ ਤੱਕ, ਜਦੋਂ ਤੱਕ ਦੁਨੀਆਂ ਰਹੇਗੀ ਕਾਇਮ ਰਹੇਗੀ, ਤੁਸੀਂ ਇੱਥੇ ਦੀਵਾਲੀ ਤੇ ਵਿਸਾਖੀ ਵਾਲੇ ਦਿਨ ਆ ਕਰਕੇ ਵਾਸ ਕਰੋ, ਇਸ਼ਨਾਨ ਕਰੋ, ਕਲਯੁਗੀ ਜੀਵਾਂ ਦੇ ਧੋਤੇ ਹੋਏ ਤੁਹਾਡੇ ਵਿੱਚ ਜਿੰਨੇ ਵੀ ਪਾਪ ਨੇ ਉਹ ਸਾਰੇ ਨਿਵਿਰਤ ਹੋ ਜਾਣਗੇ। ਇਸ ਪ੍ਰਕਾਰ ਇਹ ਸਤਿਗੁਰਾਂ ਦਾ ਵਚਨ ਹੈ। ਜਿੰਨੇ ਵੀ ਤੀਰਥ ਦੇਵਤਿਆਂ ਦੇ ਅਥਵਾ 68 ਤੀਰਥ ਦੇਵੀ ਦੇ ਥਾਪੇ ਹੋਏ ਨੇ, ਤਿਤਨੇ ਉਹ ਸਾਰੇ ਦੇ ਆ ਕਰਕੇ ਸਾਰੇ ਲੋਚੇ ਧੂਰ ਸਾਧੂ ਕੀਤਾਈ, ਸਾਧੂ ਸ੍ਰੇਸ਼ਟ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਧੂੜ ਲੋਚਦੇ ਨੇ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਤੀਰਥਾਂ ਨੂੰ ਪਵਿੱਤਰ ਕੀਤਾ, ਗੁਰੂ ਅਮਰਦਾਸ ਸਾਹਿਬ ਜੀਆਂ ਨੇ ਤੀਰਥਾਂ ਨੂੰ ਪਵਿੱਤਰ ਕੀਤਾ, ਤੀਰਥਾਂ ਤੇ ਜਗਤ ਦੀ ਕਲਿਆਣ ਵਾਸਤੇ ਅੰਮ੍ਰਿਤਸਰ ਤੀਰਥਾਂ ਦਾ ਰਾਜਾ ਥਾਪ ਦਿੱਤਾ ਹੈ, ਸਦਾ ਸਦਾ ਵਾਸਤੇ ਤੀਰਥਾਂ ਦੀ ਮੈਲ ਉੱਥੇ ਆ ਕਰਕੇ ਦੂਰ ਹੁੰਦੀ ਰਹੇ। ਤੇ ਬਚਨ ਕਰਦੇ ਨੇ ਭਾਈ, ਸਾਰੇ ਤੀਰਥ ਸਾਧੂ ਸ੍ਰੇਸ਼ਟ ਸਤਿਗੁਰੂਆਂ ਦੇ ਚਰਨਾਂ ਦੀ ਧੂੜ ਆ ਕਰਕੇ ਲੋਚਦੇ ਚਾਹੁੰਦੇ ਹਨ।
1: ਹਰ ਕਾ ਸੰਤ ਮਿਲਾ ਗੁਰ ਸਾਧੂ,
0: ਕੋਈ ਹਰੀ ਜੀ ਦਾ ਸੰਤ ਹੋਵੇ ਤੇ ਮਿਲੇ ਸ੍ਰੇਸ਼ਟ ਸਤਿਗੁਰੂ ਜੀ ਨੂੰ,
1: ਜਿਸ ਕੀ ਧੂੜ ਮੁਖ ਲਾਈ।
0: ਐਸੇ ਸ੍ਰੇਸ਼ਟ ਸਤਿਗੁਰੂ ਜੀ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਬੰਦਗੀ ਕਰਨ ਵਾਲਾ ਜਿਹੜਾ ਸੰਤ ਜਨ ਹੈ ਨਾ, ਤੇ ਇਸ ਦੀ ਜੇ ਚਰਨ ਧੂੜ ਮਿਲ ਜਾਵੇ ਤੇ ਲੈ ਕਰਕੇ ਮੁਖ ਨੂੰ ਲਾਉਣਾ ਕਰੀਏ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸਾਧ ਸੰਗਤ ਜੀ ਪਟਨਾ ਸਾਹਿਬ ਜੀ ਦੀ ਧਰਤੀ ਤੇ ਗਏ ਨੇ ਨਾ, ਬੇਅੰਤ ਜੀਵਾਂ ਦੀ ਕਲਿਆਣ ਕੀਤੀ ਤੇ ਪਟਨਾ ਸਾਹਿਬ ਦੀ ਸੰਗਤ ਦੇ ਵਿੱਚੋਂ ਕੁਝ ਸਿੱਖਾਂ ਨੇ ਆ ਕੇ ਸਤਿਗੁਰੂ ਜੀ ਦੇ ਕੋਲ ਸ਼ਿਕਾਇਤ ਕੀਤੀ, ਮਹਾਰਾਜ ਇਹ ਗੰਗਾ ਨਦੀ ਕੋਲੀ ਤੇ ਵਗਦੀ ਏ, ਪਰ ਆਪ ਜੀ ਦਾ ਇਹ ਸਿੱਖ ਇਹ ਸਾਧੂ ਜਿਹੜਾ ਜੈਤ ਹੈ ਨਾ ਮਹਾਰਾਜ, ਇਹ ਜੈਤ ਸਾਧੂ ਆਪ ਜੀ ਦਾ ਗੰਗਾ ਵਿੱਚ ਇਸ਼ਨਾਨ ਨਹੀਂ ਕਰਦਾ, ਆ ਘਰ ਦੇ ਵਿੱਚ ਹੀ ਆਪਣੇ ਚੜਾ ਬਣਾਇਆ ਹੋਇਆ, ਸਵੇਰੇ ਉੱਠ ਕੇ ਇਸੇ ਵਿੱਚ ਹੀ ਇਸ਼ਨਾਨ ਕਰ ਲੈਂਦਾ ਹੈ, ਤੇ ਮਹਾਰਾਜ ਜੀ ਇਸ ਪ੍ਰਕਾਰ ਇਹ ਗੰਗਾ ਇਸ਼ਨਾਨ ਨਹੀਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਦੇ ਮਨ ਦੇ ਭਰਮ ਕੱਢਣੇ ਨੇ ਨਾ, ਬਚਨ ਕੀਤਾ ਭਾਈ ਅੰਮ੍ਰਿਤ ਵੇਲੇ ਇੱਥੇ ਆ ਜਾਇਓ, ਜਿਹੜੇ ਇੱਥੇ ਰਹਿ ਸਕਦੇ ਨੇ ਇੱਥੇ ਰਹੋ, ਜਿਹੜੇ ਸੰਸਾਵਾਦੀ ਸਨ ਕੁਝ ਭਾਵਨਾ ਵਾਲੇ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਉੱਥੇ ਰਹੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਨਿੱਤ ਦੀ ਮਰਿਆਦਾ ਦੇ ਅਨੁਸਾਰ ਆਪ ਜਾਗੇ ਨੇ ਤੇ ਸਾਰਿਆਂ ਉਹਨਾਂ ਸਿੱਖਾਂ ਨੂੰ ਜਗਾ ਦਿੱਤਾ। ਉਹ ਸਿੱਖ ਉੱਠਦੇ ਨੇ ਤੇ ਕੀ ਦੇਖਦੇ ਨੇ, ਜਿਸ ਚਲੇ ਦੇ ਵਿੱਚ ਭਾਈ ਜੈਤ ਜੀ ਇਸ਼ਨਾਨ ਕਰਦੇ ਨੇ ਨਾ, ਸਾਧ ਸੰਗਤ ਜੀ ਗਊ ਆਈ ਹੈ, ਆਪਣੇ ਮੁੱਖ ਨੂੰ ਖੋਲਿਆ ਤੇ ਉਸ ਚਲੇ ਦੇ ਵਿੱਚ ਆ ਕਰਕੇ ਜਲ ਪਾਇਆ ਹੈ। ਇਸ ਪ੍ਰਕਾਰ ਜਦੋਂ ਸਾਰਿਆਂ ਨੇ ਦੇਖਿਆ, ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਗਊ ਕੌਣ ਹੈ? ਹਜ਼ੂਰ ਨੇ ਬਚਨ ਕੀਤੇ, ਭਾਈ ਇਸਦੇ ਤਾਂ ਹੀ ਪੁੱਛੋ। ਜਦੋਂ ਗਊ ਨੂੰ ਪੁੱਛਿਆ, ਹੇ ਗਊ ਤੂੰ ਕੌਣ ਹੈ? ਤੇ ਗਊ ਨੇ ਕਹਿਣਾ ਕੀਤਾ, ਮੈਂ ਗੰਗਾ ਹਾਂ। ਪੁੱਛਿਆ, ਹੇ ਗੰਗਾ ਮਈਆ ਤੂੰ ਇੱਥੇ ਕਿਵੇਂ ਆਈ ਹੈ? ਕਹਿਣ ਲੱਗੀ, ਸਾਰੇ ਲੋਕ ਆ ਕਰਕੇ ਇਸ਼ਨਾਨ ਕਰਕੇ ਮੈਨੂੰ ਪਾਪਾਂ ਦੇ ਨਾਲ ਭਰ ਦਿੰਦੇ ਨੇ ਤੇ ਮੈਂ ਸਤਿਗੁਰੂ ਜੀ ਦੇ ਸਾਧੂ ਗੁਰਸਿੱਖ ਇਸ ਜੈਤ ਦੀ ਸੇਵਾ ਕਰਕੇ ਸਾਰੇ ਪਾਪਾਂ ਤੋਂ ਮੁਕਤ ਹੁੰਦੀ ਹੈ। ਸਾਰੇ ਲੋਕ ਮੇਰੇ ਵਿੱਚ ਇਸ਼ਨਾਨ ਕਰਨ ਆਉਂਦੇ ਨੇ, ਮੈਂ ਜੈਤ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਇਹਨਾਂ ਦਾ ਇਸ਼ਨਾਨ ਕਰਵਾਉਂਦੀ ਹਾਂ। ਜਦੋਂ ਇਹ ਇਸ਼ਨਾਨ ਕਰਦੇ ਨੇ, ਇਹਨਾਂ ਦੀ ਚਰਨ ਧੂੜ ਮੈਨੂੰ ਮਿਲਦੀ ਏ, ਮੈਂ ਪਾਪ ਮੁਕਤ ਹੁੰਦੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਮਹਾਨਤਾ ਨਾਮ ਨੂੰ ਬਖਸ਼ਿਸ਼ ਕੀਤੀ ਏ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਹੋਵੇ ਕੋਈ ਪਰਮੇਸ਼ਰ ਜੀ ਦਾ ਸੰਤ ਮਿਲੈ ਗੁਰ ਸਾਧੂ, ਜਿਹੜਾ ਸ੍ਰੇਸ਼ਟ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਅੰਤਰ ਆਤਮੇ ਮਿਲਿਆ ਰਹਿੰਦਾ ਹੋਵੇ। ਐਸੇ ਸਾਧੂ ਜਨਾਂ ਦੀ ਚਰਨ ਧੂੜ ਲੈ ਕਰਕੇ ਤੀਰਥ ਵੀ ਮੁੱਖ ਨੂੰ ਲਾਉਂਦੇ ਨੇ। ਧੂੜੀ ਮੰਜਨ ਸਾਧ ਕੇ ਸਾਈ ਥੀਏ ਕਿਰਪਾਲ, ਭਾਈ ਐਸੇ ਨਾਮ ਦੇ ਰਸੀਏ ਸੰਤ ਜਨਾਂ ਦੀ ਚਰਨ ਧੂੜੀ ਮਿਲ ਜਾਵੇ, ਲੈ ਕਰਕੇ ਮੁੱਖ ਮਸਤਕ ਨੂੰ ਲਾਉਣਾ ਕਰੀਏ। ਨਾਨਕ ਦਾਸ ਇਹ ਸੁਖ ਮੰਗੈ, ਮੋਕਾ ਉਹ ਕਰ ਸੰਤਨ ਕੀ ਧੂਰੇ।
1: ਸ੍ਰੇਸ਼ਟ ਤੁਮਰੀ ਮੇਰੇ ਸਵਾਮੀ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਹੇ ਪੰਡਿਤ ਜੀ ਤੀਰਥਾਂ ਦੇ ਨਾਮ ਲੈ ਲੈ ਕਰਕੇ ਕਿੰਨੇ ਕੁ ਗਿਣ ਗਿਣ ਕੇ ਦੱਸੀਏ, ਕਿ ਕਿਹੜੇ ਕਿਹੜੇ ਤੀਰਥ ਸਾਧੂ ਜਨਾਂ ਦੀ ਚਰਨ ਧੂੜੀ ਲੋਚਦੇ ਨੇ, ਇੱਕੇ ਵਾਰੀ ਕਹਿ ਦਿੰਦੇ ਆ। ਵਾਹਿਗੁਰੂ ਜੀ ਦੇ ਸਨਮੁਖ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੇਰੇ ਸਵਾਮੀ ਜੀ, ਮੇਰੇ ਪਰਮੇਸ਼ਰ ਜੀਓ, ਜਿੰਨੀ ਵੀ ਇਹ ਸੂਖਮ ਅਤੇ ਸਥੂਲ ਆਪ ਜੀ ਦੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ, ਇਹ ਸਾਰੀ ਸ੍ਰਿਸ਼ਟੀ ਆਪ ਜੀ ਦੀ ਸੂਖਮ ਅਤੇ ਸਥੂਲ ਸਾਰੀ ਸੰਤ ਜਨਾਂ ਦੇ ਚਰਨ ਧੂੜੀ ਨੂੰ ਲੋਚਦੀ ਹੈ। ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿੱਥੇ ਅੱਜ ਕੱਲ੍ਹ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਂਕ ਦੇ ਬਿਲਕੁਲ ਨਜ਼ਦੀਕ ਹਸਪਤਾਲ ਬਣਿਆ ਹੋਇਆ ਨਾ, ਇਸ ਹਸਪਤਾਲ ਵਾਲੀ ਸਥਾਨ ਤੇ ਮਹਾਂਪੁਰਖ ਬਿਰਾਜੇ ਹੋਏ ਸਨ। ਚਾਦਰੇ ਨੂੰ ਉੱਪਰ ਲੈ ਕਰਕੇ ਆਪਣੇ ਸਰੀਰ ਨੂੰ ਢੱਕਿਆ ਹੋਇਆ ਤੇ ਸੁਭਾਵਕ ਹੀ ਗੋਡੇ ਜਿਹੜੇ ਨੇ ਉਹ ਖੜੇ ਕੀਤੇ ਹੋਏ ਨੇ, ਲੰਮੇ ਪਏ ਨੇ। ਜੋ ਲੱਕ ਹੈ ਪੇਠ ਹੈ ਧਰਤੀ ਤੇ ਲੱਗੀ ਏ, ਚਰਨ ਚਰਨਾਂ ਦੀਆਂ ਤਲੀਆਂ ਧਰਤੀ ਤੇ ਲੱਗੀਆਂ ਨੇ ਤੇ ਗੋਡੇ ਇਸ ਪ੍ਰਕਾਰ ਉੱਪਰ ਨੂੰ ਖੜੇ ਨੇ। ਮਹਾਂਪੁਰਖਾਂ ਨੇ ਹੌਲੀ ਹੌਲੀ ਆਰਾਮ ਦੇ ਨਾਲ ਆਪਣੇ ਚਰਨ ਸਿੱਧੇ ਕੀਤੇ ਤੇ ਮਨ ਦੀ ਮੌਜ ਵਿੱਚ ਬਿਰਾਜੇ ਨੇ। ਕੋਲ ਸਿੰਘ ਗੁਰਬਾਣੀ ਪੜ ਰਹੇ ਨੇ, ਕੀ ਤੱਕਦੇ ਨੇ। ਮਹਾਂਪੁਰਖਾਂ ਨੇ ਬਿਰਾਜਿਆਂ ਬਿਰਾਜਿਆਂ ਨੇ ਇੱਕਦਮ ਜ਼ੋਰ ਦੇ ਨਾਲ ਉੱਪਰ ਨੂੰ ਜਿਹੜੇ ਸੀ ਗੋਡੇ ਕਰ ਲਏ, ਜਿਵੇਂ ਲੱਤਾਂ ਸੰਕੋਚ ਲਈ ਦੀਆਂ, ਚਰਨ ਸੰਕੋਚ ਲਈ ਦੇ, ਪੈਰ ਸੰਕੋਚ ਲਈ ਦੇ ਨਾ, ਇਵੇਂ ਗੋਡੇ ਉੱਪਰ ਨੂੰ ਕੀਤੇ, ਪੈਰ ਧਰਤੀ ਦੇ ਨਾਲ ਲੱਗੇ ਨੇ, ਇੱਕਦਮ ਪੈਰ ਉੱਪਰ ਨੂੰ ਖਿੱਚ ਲਏ, ਫਿਰ ਹੌਲੀ ਹੌਲੀ ਥੱਲੇ ਨੂੰ ਕਰ ਲਏ, ਫਿਰ ਦੂਜੀ ਵਾਰ, ਫਿਰ ਤੀਜੀ ਵਾਰ, ਜਿਵੇਂ ਬਿਜਲੀ ਦਾ ਝਟਕਾ ਲੱਗੇ ਤੇ ਬੰਦਾ ਤ੍ਰਭਕ ਕੇ ਉੱਪਰ ਨੂੰ ਆਪਣੇ ਅੰਗ ਕਰਦਾ ਹੈ, ਇਵੇਂ ਮਹਾਂਪੁਰਖ ਇੱਕਦਮ ਉੱਪਰ ਨੂੰ ਗੋਡੇ ਕਰ ਲੈਂਦੇ ਨੇ, ਚਰਨਾਂ ਨੂੰ ਸੰਕੋਚ ਲੈਂਦੇ ਨੇ। ਜਦੋਂ ਮਹਾਂਪੁਰਖ ਉੱਠ ਬੈਠੇ ਨਾ ਤੇ ਹਜ਼ੂਰੀ ਸਿੰਘਾਂ ਨੇ, ਸੇਵਾਦਾਰ ਸਿੰਘਾਂ ਨੇ ਪੁੱਛਿਆ, ਮਹਾਂਪੁਰਖੋ ਕੀ ਕਾਰਨ ਹੈ, ਸਬੱਬ ਕੀ ਹੈ, ਆਪ ਜੀ ਬੜੇ ਜ਼ੋਰ ਦੇ ਨਾਲ ਆਪਣੇ ਪੈਰਾਂ ਨੂੰ ਉੱਪਰ ਨੂੰ ਖਿੱਚਦੇ ਸੀ। ਮਹਾਂਪੁਰਖ ਕਹਿਣ ਲੱਗੇ, ਕੋਈ ਨਹੀਂ, ਸੁਭਾਵਕ ਹੀ, ਬਸ ਇਸ ਪ੍ਰਕਾਰ ਸਰੀਰ ਨੂੰ ਆਰਾਮ ਦੇਣ ਵਾਸਤੇ। ਕਹਿਣ ਲੱਗੇ, ਨਹੀਂ ਮਹਾਂਪੁਰਖੋ, ਇਸ ਪ੍ਰਕਾਰ ਕੋਈ ਕੀੜਾ ਲੜੇ ਸਰੀਰ ਨੂੰ, ਦੁੱਖ ਕੋਈ ਵੇਦਨਾ ਹੋਵੇ ਤਾਂ ਹੀ ਇਨਸਾਨ ਇਵੇਂ ਕਰਦਾ ਨਾ, ਪਰ ਅਸਾਂ ਨੇ ਦੇਖਿਆ ਕੋਈ ਕੀੜਾ ਮਕੌੜਾ ਵੀ ਨੇੜੇ ਨਹੀਂ ਸੀ, ਕੋਈ ਮੱਛਰ ਮੱਖੀ ਵੀ ਨੇੜੇ ਨਹੀਂ ਸੀ, ਫਿਰ ਵੀ ਆਪ ਜੀ ਇਸ ਪ੍ਰਕਾਰ ਜਿਵੇਂ ਤ੍ਰਭਕ ਕੇ ਬੰਦਾ ਉੱਪਰ ਨੂੰ ਪੈਰ ਕਰਦਾ ਇਵੇਂ ਕਰਦੇ ਸੀ, ਇਸਦਾ ਕਾਰਨ ਕੀ ਹੈ ਮਹਾਰਾਜ, ਜ਼ਰੂਰ ਦੱਸੋ, ਕੋਈ ਭਲੇ ਦਾ ਬਚਨ ਹੋਵੇਗਾ। ਜਦੋਂ ਸਿੱਖਾਂ ਨੇ ਪ੍ਰੇਮ ਨਾਲ ਜਿੱਦ ਕਰਕੇ ਪੁੱਛਿਆ ਨਾ ਸਿੰਘਾਂ ਨੇ, ਤੇ ਫਿਰ ਮਹਾਂਪੁਰਖਾਂ ਨੇ ਦੱਸਿਆ, ਕਹਿਣ ਲੱਗੇ, ਸਿੰਘੋ, ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ ਤਿੰਨੇ ਹੀ ਆ ਕੇ ਪੈਰਾਂ ਵੱਲ ਖੜੇ ਸਨ ਤੇ ਕਹਿੰਦੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖਾ, ਸਾਨੂੰ ਆਪਣੇ ਚਰਨ ਪਰਸ ਲੈਣ ਦੇ। ਉਹ ਸਾਡੇ ਚਰਨਾਂ ਨੂੰ ਪਰਸਦੇ ਸਨ, ਚਰਨਾਂ ਨੂੰ ਹੱਥ ਲਾਉਂਦੇ ਸਨ, ਅਸੀਂ ਇੱਕਦਮ ਪੈਰ ਉੱਪਰ ਕਰ ਲੈਂਦੇ ਸਾਂ, ਸਾਡੇ ਚਰਨੀ ਨਾ ਪਾਓ, ਉਸ ਗੁਰੂ ਸਾਹਿਬ ਜੀ ਦੇ ਚਰਨੀ ਪਾਓ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਚਰਨੀ ਪਏ ਹਾਂ। ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ, ਬ੍ਰਹਮ ਗਿਆਨੀ ਕਉ ਖੋਜ ਹੈ ਮਹੇਸ਼ਵਰ, ਮਹੇਸ਼ਵਰ ਨਾਮ ਮਹੇਸ਼ ਦਾ ਹੈ, ਮਹੇਸ਼ ਕਿਹਾ ਜਾਂਦਾ ਸ਼ਿਵ ਜੀ ਨੂੰ, ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਸ਼ਿਵ ਜੀ ਵੀ ਉਸਨੂੰ ਲੱਭਦੇ ਫਿਰਦੇ ਨੇ, ਮੈਨੂੰ ਦਰਸ਼ਨ ਹੋ ਜਾਣ, ਚਰਨ ਧੂੜ ਲੈ ਲਵਾਂ, ਕਿਉਂ ਲੱਭਦੇ ਫਿਰਦੇ ਨੇ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜੋ ਬ੍ਰਹਮ ਗਿਆਨੀ ਹੈ ਉਹ ਸਾਖਿਆਤਕਾਰ ਪਰਮੇਸ਼ਰ ਜੀ ਦਾ ਸਰੂਪ ਹੋਇਆ ਕਰਦਾ, ਸਾਧ ਰੂਪ ਆਪਣਾ ਤਨ ਧਾਰਿਆ, ਸਾਧੂ ਜਨਾਂ ਦੇ ਸਰੂਪ ਵਿੱਚ ਬ੍ਰਹਮ ਗਿਆਨੀ ਹੋ ਕਰਕੇ ਮਾਨੋ ਪਰਮੇਸ਼ਰ ਜੀ ਆਪ ਹੀ ਵਿਚਰ ਰਹੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ, ਜੇ ਜਿੰਨੀ ਵੀ ਸ੍ਰਿਸ਼ਟੀ ਹੈ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਆਦਿ ਤੋਂ ਲੈ ਕਰਕੇ ਸੂਖਮ ਤੇ ਸਥੂਲ ਸਾਰੇ ਰਾਜੇ ਤੇ ਮਹਾਰਾਜੇ ਸੰਤ ਜਨਾਂ ਦੀ, ਸਾਧੂ ਜਨਾਂ ਦੀ ਚਰਨ ਧੂੜ ਲੋਚਦੇ ਨੇ, ਸਾਨੂੰ ਮਿਲ ਜਾਵੇ ਤੇ ਲੈ ਕਰਕੇ ਮੁਖ ਨੂੰ ਲਗਾਈਏ, ਮਸਤਕ ਨੂੰ ਲਗਾਉਣਾ
1: ਕਰੀਏ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿ ਇਹ ਸਾਧੂ ਜਨਾਂ ਦੀ ਚਰਨ ਧੂੜ ਸਾਰਿਆਂ ਨੂੰ ਪ੍ਰਾਪਤ ਹੋ ਸਕਦੀ ਏ? ਹਜ਼ੂਰ ਬਚਨ ਕਰਦੇ ਨੇ, ਭਾਈ ਕੀਮਤੀ ਵਸਤੂ ਹੈ, ਅਮੁੱਲਕ ਵਸਤੂ, ਕੀਮਤੀ ਵਸਤੂ ਸਭਨਾਂ ਨੂੰ ਨਹੀਂ ਮਿਲਿਆ ਕਰਦੀ, ਅਮੁੱਲਕ ਵਸਤੂ ਦੇ ਅਧਿਕਾਰੀ ਵਿਰਲੇ ਹੋਇਆ ਕਰਦੇ ਨੇ, ਥੋੜੇ ਹੋਇਆ ਕਰਦੇ ਨੇ। ਚੌਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅਰਥਾਤ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਲਿਲਾਟ ਹੋਵੇ ਜਿਸ ਲਿਖਿਆ, ਲਿਲਾਟ ਨਾਮ ਮੱਥੇ ਦਾ, ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਜਿਸ ਜੀਵ ਦੇ ਮੱਥੇ ਦੇ ਭਾਗ ਚੰਗੇ ਲਿਖੇ ਹੋਣ,
1: ਇਸ ਸਾਧੂ ਧੂਰ ਦੇ ਹਰ ਪਾਰ ਲੰਘਾਏ,
0: ਉਹਨਾਂ ਨੂੰ ਭਾਈ ਸੰਤ ਜਨਾਂ ਦੀ, ਸਾਧੂ ਜਨਾਂ ਦੀ ਚਰਨਾਂ ਦੀ ਧੂੜ ਮਿਲਦੀ ਹੈ ਤੇ ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ, ਸੰਤ ਜਨਾਂ ਦੀ, ਸਾਧੂ ਜਨਾਂ ਦੀ ਚਰਨੀ ਧੂੜ ਦੇ ਕਰਕੇ ਤਿੰਨਾਂ ਦਾ ਪਾਰ ਉਤਾਰਾ ਕਰ ਦਿੰਦੇ ਨੇ, ਜਿਨ੍ਹਾਂ ਦੇ ਮਸਤਕ ਦੇ ਉੱਪਰ ਸ਼ੁਭ ਭਾਗ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਆਪ ਸ਼ੁਭ ਲਿਖੇ ਹੋਏ ਨੇ। ਸੋ ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਨਾਮ ਦੇ ਰਸੀਏ ਜੋ ਸੰਤ ਜਨ, ਸਾਧੂ ਜਨ, ਮਹਾਤਮਾ ਨੇ, ਜਿਹੜੇ ਅਖੌਤੀ ਅਖੌਤੀ ਨੇ ਕੇਵਲ ਤਾਂ ਕੇਵਲ ਭੇਖ ਵਾਲੇ ਕੇਵਲ ਤਾਂ ਕੇਵਲ ਵਿਖਾਵੇ ਵਾਲੇ ਉਹਨਾਂ ਦੀ ਬਾਤ ਨਹੀਂ ਸਾਧ ਸੰਗਤ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦੇ ਰਸੀਆਂ ਦੀ ਗੱਲ ਕੀਤੀ ਹੈ। ਤੀਰਥ 68 ਮੱਜਨ ਨਾਈ, ਜਿਹੜੇ ਨਾਮ ਦੇ ਰਸੀਏ ਨੇ 68 ਤੀਰਥ ਵੀ ਉਹਨਾਂ ਦੇ ਚਰਨ ਪਰਸਨ ਆਉਂਦੇ ਨੇ। ਐਸੇ ਸੰਤ ਜਨਾਂ ਦੀ ਚਰਨ ਧੂੜੀ ਤਿੰਨਾਂ ਨੂੰ ਮਿਲਦੀ ਹੈ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ, ਜਿਨ੍ਹਾਂ ਦੇ ਮੱਥੇ ਦੇ ਉੱਪਰ ਸ਼ੁਭ ਭਾਗ ਲਿਖੇ ਹੋਏ ਨੇ। ਸਾਧ ਸੰਗਤ ਜੀ, ਸ਼ਿਵ ਜੀ ਤੇ ਪਾਰਵਤੀ ਜੀ ਵਿਚਰਦੇ ਜਾਂਦੇ ਸਨ ਨਾ, ਤੇ ਸ਼ਿਵ ਜੀ ਨੇ ਇੱਕ ਸਥਾਨ ਤੇ ਨਮਸਕਾਰ ਕਰ ਦਿੱਤੀ। ਉੱਥੇ ਨਾ ਕੋਈ ਸ਼ਿਵਾਲਾ, ਨਾ ਕੋਈ ਦਵਾਲਾ, ਨਾ ਕੋਈ ਮੰਦਿਰ, ਨਾ ਕੋਈ ਧਾਰਮਿਕ ਸਥਾਨ, ਕੁਝ ਵੀ ਨਹੀਂ, ਖਾਲੀ ਥਾਂ ਪਿਆ। ਤੇ ਸ਼ਿਵ ਜੀ ਨੇ ਨਮਸਕਾਰ ਕੀਤੀ। ਪਾਰਵਤੀ ਹੱਸ ਪਈ, ਕਹਿਣ ਲੱਗੀ, ਭਗਵਾਨ ਜੀ ਤੁਹਾਨੂੰ ਐਵੇਂ ਤੇ ਲੋਕੀ ਭੋਲੇ ਨਾਥ ਨਹੀਂ ਕਹਿੰਦੇ, ਤੁਸੀਂ ਸੱਚਮੁੱਚ ਹੀ ਬੜੇ ਭੋਲੇ ਹੋ, ਇੰਨੇ ਭੋਲੇ ਹੋ, ਥਾਂ ਥਾਂ ਵੇਖੇ ਤੋਂ ਬਿਨਾਂ ਹੀ ਨਮਸਕਾਰ ਕਰ ਦਿੰਦੇ ਹੋ, ਨਾ ਕੋਈ ਸ਼ਿਵਾਲਾ, ਨਾ ਕੋਈ ਦਿਵਾਲਾ, ਨਾ ਕੋਈ ਧਾਰਮਿਕ ਸਥਾਨ, ਇਹ ਤੇ ਆਪ ਜੀ ਨੇ ਨਮਸਕਾਰ ਕਿਉਂ ਕੀਤੀ ਹੈ? ਤੇ ਸ਼ਿਵ ਜੀ ਨੇ ਆਖਿਆ, ਹੇ ਪਾਰਵਤੀ, ਅੱਜ ਤੋਂ 100 ਸਾਲ ਪਹਿਲਾਂ ਇਸ ਸਥਾਨ ਤੇ ਇੱਕ ਸਾਧੂ ਵਸਦਾ ਸੀ, ਤੇ ਸਾਧੂ ਨੇ ਇਸ ਜਗ੍ਹਾ ਤੇ ਬੈਠ ਕਰਕੇ ਸਿਮਰਨ ਕੀਤਾ, ਭਜਨ ਕੀਤਾ, ਬੰਦਗੀ ਕੀਤੀ ਹੈ, ਸਾਧੂ ਦੇ ਬੰਦਗੀ ਕਰਨੇ ਕਰਕੇ, ਨਾਮ ਦੇ ਜਪ ਕਰਕੇ ਇਹ ਜਗ੍ਹਾ ਪਵਿੱਤਰ ਹੋਈ, ਤਾਂ ਨਮਸਕਾਰ ਕੀਤੀ ਹੈ। ਸ਼ਿਵ ਜੀ ਤੇ ਪਾਰਵਤੀ ਜੀ ਅੱਗੇ ਚਲੇ ਗਏ। ਕੁਝ ਸਮੇਂ ਬਾਅਦ ਅੱਗੇ ਜਾ ਕੇ ਸ਼ਿਵ ਜੀ ਨੇ ਫਿਰ ਨਮਸਕਾਰ ਕੀਤੀ। ਫਿਰ ਪਾਰਵਤੀ ਨੇ ਪੁੱਛਿਆ, ਹੇ ਭਗਵਾਨ ਜੀ, ਕੀ ਇੱਥੇ ਵੀ ਕਿਸੇ ਸਾਧੂ ਨੇ, ਕਿਸੇ ਮਹਾਤਮਾ ਨੇ ਤਪ ਕੀਤਾ, ਕੋਈ ਬੰਦਗੀ ਕੀਤੀ ਹੈ? ਸ਼ਿਵ ਜੀ ਕਹਿਣ ਲੱਗੇ, ਨਹੀਂ ਪਾਰਵਤੀ, ਇੱਥੇ ਕਿਸੇ ਨੇ ਤਪੱਸਿਆ ਨਹੀਂ ਕੀਤੀ, ਇੱਥੇ ਕਿਸੇ ਨੇ ਜੋ ਸਿਮਰਨ ਨਹੀਂ ਕੀਤਾ। ਪੁੱਛਿਆ, ਭਗਵਾਨ ਜੀ ਫਿਰ ਇਸ ਥਾਂ ਨੂੰ ਨਮਸਕਾਰ ਕਿਉਂ ਕੀਤੀ ਹੈ? ਸ਼ਿਵ ਜੀ ਨੇ ਆਖਿਆ, 100 ਸਾਲ ਬਾਅਦ ਇਸ ਸਥਾਨ ਤੇ ਸਾਧੂ ਆਵੇਗਾ ਤੇ ਆ ਕੇ ਸਿਮਰਨ ਭਜਨ ਕਰੇਗਾ। ਜਿਸ ਜਗ੍ਹਾ ਤੇ ਬੈਠ ਕਰਕੇ ਸਾਧੂ ਨੇ ਸਿਮਰਨ ਭਜਨ ਕਰਨਾ ਹੈ, ਉਸ ਜਗ੍ਹਾ ਨੂੰ ਵੀ ਨਮਸਕਾਰ ਕੀਤੀ ਹੈ। ਸਾਧ ਸੰਗਤ ਜੀ, ਏਡੀ ਵੱਡੀ ਭਾਰੀ ਨਾਮ ਦੀ ਮਹਿਮਾ, ਸਾਰੇ ਤੀਰਥ ਅਤੇ ਸ਼ਿਵ ਜੀ ਤੋਂ ਲੈ ਕਰਕੇ ਸਾਰੀ ਸ੍ਰਿਸ਼ਟੀ ਲੋਚਦੀ ਏ ਸੰਤ ਜਨਾਂ ਦੀ ਚਰਨ ਧੂੜੀ ਨੂੰ, ਪਰ ਪ੍ਰਾਪਤ ਉਹਨਾਂ ਨੂੰ ਹੁੰਦੀ ਏ ਜਿਨ੍ਹਾਂ ਦੇ ਮਸਤਕ ਦੇ ਭਾਗ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਚੰਗੇ ਲਿਖੇ ਹੋਣ। ਵਾਹਿਗੁਰੂ ਜੀ ਉਹਨਾਂ ਨੂੰ ਸਾਧੂ ਜਨਾਂ ਦੀ ਸੰਗਤ ਤੇ ਚਰਨ ਧੂੜ ਦਿੰਦੇ ਨੇ, ਤੇ ਐਸੇ ਪਿਆਰਿਆਂ ਦੀ ਚਰਨ ਧੂੜ ਦੇ ਕਰਕੇ ਸੰਸਾਰ ਤੋਂ ਪਾਰ ਉਤਾਰਾ ਜੀਵਾਂ ਦਾ ਕਰ ਦਿੰਦੇ ਹਨ ਜੀਓ, ਸੰਸਾਰ ਤੋਂ ਪਾਰ ਲੰਘਾਈ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੰਦੇ ਹਨ। ਇਸ ਪ੍ਰਕਾਰ ਪੰਡਿਤ ਹਰਬੰਸ ਨੂੰ, ਜਿਹੜਾ ਵੱਡਾ ਭਾਰੀ ਤਪੱਸੀ ਤੇ ਵਿਦਵਾਨ ਸੀ, ਤੇ ਦੋ ਉਹ ਬ੍ਰਾਹਮਣ ਜਿਹੜੇ ਸਤਿਗੁਰੂ ਜੀ ਦੇ ਦਰ ਤੇ ਪੋਥੀਆਂ ਲਿਖ ਕਰਕੇ ਸਿੱਖਾਂ ਨੂੰ ਭੇਟਾ ਦਿਆ ਕਰਦੇ ਸਨ, ਉਹਨਾਂ ਦੇ ਪ੍ਰਥਾਏ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਮੁੱਚੀ ਲੁਕਾਈ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਂਝਾ ਉਪਦੇਸ਼ ਨਾਮ ਦੀ ਮਹਿਮਾ ਦਾ ਦਿੱਤਾ ਹੈ। ਸਾਧ ਸੰਗਤ ਜੀ, ਅਗਲਾ ਸ਼ਬਦ ਪ੍ਰਾਰੰਭ ਹੁੰਦਾ ਹੈ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਨਮੁਖ ਸਿੱਖਾਂ ਨੇ ਬੇਨਤੀ ਰੂਪ ਵਿੱਚ ਸਵਾਲ ਕੀਤਾ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਦੋਂ ਨਾਮ ਦੀ ਮਹਿਮਾ ਸੁਣਦੇ ਹਨ ਤੇ ਮਨ ਦੇ ਅੰਦਰ ਫੁਰਨਾ ਫੁਰਦਾ, ਸਾਡੇ ਮਨ ਨੂੰ ਵੀ ਨਾਮ ਪਿਆਰਾ ਲੱਗੇ, ਸਾਨੂੰ ਵੀ ਨਾਮ ਮਿੱਠਾ ਲੱਗੇ, ਅਸੀਂ ਵੀ ਨਾਮ ਦੇ ਰਸੀ ਹੋ ਜਾਈਏ, ਸਾਡੇ ਵੀ ਬੰਧਨ ਟੁੱਟ ਜਾਣ, ਪਰ ਮਹਾਰਾਜ ਇਹ ਮਨ ਐਸਾ ਚੰਚਲ ਹੈ, ਇਹ ਫਿਰ ਸੰਸਾਰਾਕਾਰ ਬਿਰਤੀ ਵਾਲਾ ਹੋ ਜਾਂਦਾ ਹੈ, ਬ੍ਰਹਮਾਕਾਰ ਬਿਰਤੀ ਵਾਲਾ ਹੁੰਦਾ ਹੀ ਨਹੀਂ, ਮਹਾਰਾਜ ਮੁੜ ਮੁੜ ਕੇ ਪਦਾਰਥਾਂ ਵੱਲ ਜਾਂਦਾ ਹੈ। ਕਿਰਪਾਲਤਾ ਕਰਕੇ ਦੱਸੋ ਮਹਾਰਾਜ, ਇਹ ਅੰਮ੍ਰਿਤ ਨਾਮ ਪਿਆਰਾ ਕਿੰਨਾ ਨੂੰ ਲੱਗਦਾ ਹੈ? ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਨਹੀਂ? ਤੇ ਹਜ਼ੂਰ ਕਿਰਪਾ ਕਰਕੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਸ਼ਬਦ ਫਰਮਾਉਂਦੇ ਹਨ,
1: ਇਸ ਜਨ ਕਾ ਹਰ ਮੀਠ ਲਗਾਨਾ,
0: ਹੇ ਪਿਆਰਿਓ ਗੁਰਸਿੱਖੋ, ਤੇ ਇਸ ਜਨ ਜਨ ਦਾ ਨੰਨਾ ਮੁਕਤਾ ਹੈ, ਜੋ ਬਹੁ ਗਿਣਤੀ ਦਾ ਵਾਚਕ ਹੈ, ਕੋਈ ਇੱਕੋ ਹੀ ਨਹੀਂ ਸਮਝਣਾ, ਉਹਨਾਂ ਜਨਾਂ ਨੂੰ, ਉਹਨਾਂ ਪਿਆਰਿਆਂ ਉੱਤਮ ਅਧਿਕਾਰੀਆਂ ਨੂੰ, ਉਹਨਾਂ ਉੱਤਮ ਜਗਿਆਸੂਆਂ ਨੂੰ, ਉਹਨਾਂ ਹਰੀ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨਾਂ ਨੂੰ, ਸਾਧੂ ਜਨਾਂ ਨੂੰ ਹਰ ਮੀਠ ਲਗਾਨਾ, ਹਰੀ ਪਰਮੇਸ਼ਰ ਜੀ ਦਾ ਨਾਮ ਮਿੱਠਾ ਲੱਗਦਾ ਹੈ, ਪਰਮੇਸ਼ਰ ਜੀ ਨੇ ਉਹਨਾਂ ਦੇ ਮਨ ਨੂੰ ਮੀਠ ਲਗਾਨਾ, ਨਾਮ ਦਾ ਰਸ, ਨਾਮ ਦਾ ਪਿਆਰ ਲਗਾ ਦਿੱਤਾ ਹੈ।
1: ਹਰ ਕਿਰਪਾ ਕਰਾ,
0: ਜਿਨ੍ਹਾਂ ਦੇ ਉੱਪਰ ਹਰੀ ਪਰਮੇਸ਼ਰ ਜੀ ਸਭਨਾਂ ਦੇ ਹਰਿਆ ਭਰਿਆ ਕਰਨ ਵਾਲੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਨੇ, ਅਰਥਾਤ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਨਦਰ ਸਵਾਲੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਇਹ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਜਪਣਾ।
1: ਇਸ ਕੀ ਭੁੱਖ ਦੁੱਖ ਸਭ ਉਤਰਾ,
0: ਮਹਾਰਾਜ ਉਹਨਾਂ ਨੂੰ ਨਾਮ ਜਪਣੇ ਦਾ ਫਲ ਕੀ ਮਿਲਦਾ ਹੈ, ਮਹਾਤਮ ਕੀ ਮਿਲਦਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਦੀਆਂ ਸਾਰੀਆਂ ਭੁੱਖਾਂ ਹੀ ਉਤਰ ਜਾਂਦੀਆਂ ਨੇ, ਜਿਹੜੀ ਮਨੁੱਖ ਦੇ ਮਨ ਦੀ ਇੰਨੀ ਭੁੱਖ ਹੈ ਨਾ, ਕਿ ਜੇਕਰ ਪੁਰੀਆਂ ਦੇ ਭਾਰ ਵੀ ਬੰਨ ਕਰਕੇ ਦੇ ਦਈਏ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਨਾਮ ਦਾ ਜਪ ਕਰਨੇ ਕਰਕੇ ਬਿਨਵੰਤ ਨਾਨਕ ਜਨ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਉਹ ਨਾਮ ਰੂਪੀ ਭੋਜਨ ਨੂੰ ਖਾ ਕਰਕੇ ਤ੍ਰਿਪਤੀ ਹੋ ਜਾਂਦੇ ਨੇ। ਤਿਸ ਕੀ ਭੁੱਖ ਉਹਨਾਂ ਜਨਾਂ ਦੀ। ਇਸ ਪ੍ਰਕਾਰ ਸਾਰੀ ਜਿਹੜੀ ਭੁੱਖ ਹੈ ਅਤੇ ਜਿਹੜੇ ਦੁੱਖ ਨੇ ਉਹ ਵੀ ਉਤਰ ਜਾਂਦੇ ਹਨ।
1: ਹਰ ਗੁਣ ਹਰ ਉਚਰਾ
0: ਤਿਸ ਕੀ ਭੁੱਖ ਸਾਰੀਆਂ ਭੁੱਖਾਂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਦੁੱਖ ਦੁੱਖ ਦਾ ਖੱਖਾ ਫਿਰ ਮੁਕਤਾ ਏ ਜਿਹੜਾ ਬਹੁ ਗਿਣਤੀ ਦਾ ਵਾਚਕ ਹੈ। ਉਹਨਾਂ ਦੇ ਸਾਰੇ ਹੀ ਦੁੱਖ ਉਤਰ ਜਾਂਦੇ ਨੇ। ਸਰੀਰ ਦੇ ਦੁੱਖ, ਮਾਨਸਿਕ ਦੁੱਖ, ਤ੍ਰੈਗੁਣ ਆਤਮਿਕ ਮਾਇਆ ਦੇ ਦੁੱਖ, ਆਦੀਆਂ ਵਿਆਦੀਆਂ ਉਪਾਧੀਆਂ ਦੇ ਦੁੱਖ, ਜਨਮ ਮਰਨ ਦੇ ਦੁੱਖ, ਨਰਕਾਂ ਦੇ ਦੁੱਖ, ਗਰਭ ਜੂਨੀਆਂ ਦੇ ਦੁੱਖ, ਇਸੇ ਪ੍ਰਕਾਰ ਵਿਸ਼ਿਆਂ ਵਿਕਾਰਾਂ ਦੇ ਬੰਧਨਾਂ ਦੇ ਦੁੱਖ ਸਭ ਉਤਰੈ। ਇੱਕ ਦੀ ਤਾਂ ਗੱਲ ਹੀ ਕੀ ਕਰਨੀ ਹੈ, ਸਾਰੇ ਦੁੱਖ ਤੇ ਸਾਰਿਆਂ ਪਦਾਰਥਾਂ ਦੀ ਭੁੱਖ ਉਹਨਾਂ ਦੀ ਉਤਰ ਜਾਂਦੀ ਹੈ ਜੋ ਹਰ ਗੁਣ ਹਰ ਉਚਰੈ। ਜੋ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਹਰ ਵੇਲੇ ਆਪਣੀ ਰਸਨਾ ਦੇ ਨਾਲ ਉਚਾਰਦੇ ਹਨ।
1: ਜਪ ਮਨ ਹਰ ਹਰ ਹਰ ਨਿਸਤਰਾ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਆਪਣੇ ਮਨ ਨੂੰ ਸਿੱਖਿਆ ਦੇਂਦੇ ਰਹੋ। ਹੇ ਮੇਰਿਆ ਮਨਾ ਹਰੀ ਪਰਮੇਸ਼ਰ ਜੀ ਜੋ ਹਰ ਇੱਕ ਦੇ ਤਾਰਨ ਹਾਰ ਨੇ, ਹਰ ਇੱਕ ਦੇ ਭਰਨ ਪੋਸ਼ਣ ਨੂੰ ਕਰਨ ਵਾਲੇ ਨੇ ਤੇ ਹਰ ਇੱਕ ਨੂੰ ਤਾਰਨ ਵਾਲੇ ਨੇ, ਮੇਰਿਆ ਮਨਾ ਤੂੰ ਵੀ ਤਿਸ ਦੇ ਨਾਮ ਨੂੰ ਜਪ, ਤੇਰਾ ਵੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ।
1: ਬਚਨ ਕਰਨ ਸੁਣ ਜਾਵਾ
0: ਭਾਈ, ਜਿਹੜਾ ਵੀ ਕੋਈ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਨੂੰ ਕਰਨ ਕੰਨਾਂ ਦੇ ਨਾਲ ਸੁਣ, ਸੁਣ ਕਰਕੇ ਸੁਣ, ਸੁਣਨੇ ਵਾਲਾ ਉਹ ਕਰਕੇ ਕੰਨਾਂ ਦੇ ਨਾਲ ਸੁਣਦਾ ਹੈ ਅਤੇ ਆਪਣੇ ਮਨ ਦੇ ਅੰਦਰ ਧਿਆਉਂਦਾ ਹੈ,
1: ਸਾਗਰ ਪਾਰ ਪਰਾ
0: ਉਹ ਗੁਰਮੁਖ ਜਨ ਭਵ ਸਾਗਰ ਸੰਸਾਰ ਸਾਗਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਪਾਰ ਪੈ ਜਾਂਦੇ ਨੇ। ਸੰਸਾਰ ਸਾਗਰ ਵਿੱਚ ਗੋਤੇ ਨਹੀਂ ਖਾਂਦੇ, ਬੈਤਰਣੀ ਵਿੱਚ ਗੋਤੇ ਨਹੀਂ ਖਾਂਦੇ, ਨਰਕਾਂ ਵਿੱਚ ਗੋਤੇ ਨਹੀਂ ਖਾਂਦੇ। ਭਵ ਸਾਗਰ ਜੋ ਕਿ ਡਰਦਾ ਹੀ ਸਾਗਰ ਹੈ, ਮਾਨੋ ਜਿਸ ਦੇ ਵਿੱਚ ਵਿਸ਼ਿਆ ਰੂਪੀ ਜਲ ਭਰਿਆ ਹੋਇਆ, ਕਾਮ ਕ੍ਰੋਧ ਇਤਿਆਦਿਕ ਇਸ ਦੇ ਵਿੱਚ ਵੱਡੇ ਭਾਰੀ ਮਗਰਮੱਛ ਨੇ, ਵਾਸ਼ਨਾਵਾਂ ਦੀਆਂ ਲਹਿਰਾਂ ਪੈਂਦੀਆਂ ਨੇ। ਐਸੇ ਸੰਸਾਰ ਸਾਗਰ ਵਿੱਚ ਡੁੱਬਦਾ ਨਹੀਂ, ਮੁਕਤੀ ਰੂਪੀ ਪਾਰ ਕਿਨਾਰੇ ਦੇ ਉੱਪਰ ਪੈ ਜਾਂਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਜਿਹੜੇ ਗੁਰਸਿੱਖ ਪਿਆਰੇ ਗੁਰਬਚਨਾਂ ਦੇ ਨਾਲ ਅੰਮ੍ਰਿਤ ਨਾਮ ਨੂੰ ਜਪਦੇ ਨੇ, ਮਹਾਰਾਜ ਆਪ ਜੀ ਤਿੰਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ, ਆਪ ਜੀ ਦੇ ਕਿੰਨੇ ਕੁ ਚਹੇਤੇ ਨੇ ਉਹ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਤਿਸ ਜਨ ਕੇ ਤੇ ਸਹਾਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਦੇ ਹਮ ਹਾਟ ਵਿਹਾਜੇ, ਉਸ ਦੇ ਪ੍ਰੇਮ ਰੂਪੀ ਹੱਟ ਦੇ ਉੱਪਰ ਅਸੀਂ ਵਿਖ ਜਾਂਦੇ ਹਾਂ, ਆਪਣਾ ਆਪ ਵੇਚ ਦਿੰਦੇ ਹਾਂ ਤੇ ਇਸ ਦੇ ਪ੍ਰੇਮ ਦੇ ਅੱਗੇ ਅਸੀਂ।
1: ਜਿਸ ਹਰ ਹਰ ਕਿਰਪਾ ਕਰਾ
0: ਜੋ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦਾ ਹੈ, ਹਰੀ ਪਰਮੇਸ਼ਰ ਜੀ ਜਿਸ ਦੇ ਉੱਪਰ ਕਿਰਪਾ ਕਰਦੇ ਨੇ। ਮਹਾਰਾਜ ਹਰ ਵੇਲੇ ਕੌਣ ਜਪਦਾ? ਹਰ ਕਿਰਪਾ ਕਰੈ। ਭਾਈ ਜਿਸ ਦੇ ਉੱਪਰ ਹਰੀ ਪਰਮੇਸ਼ਰ ਜੀ ਕਿਰਪਾ ਕਰਦੇ ਨੇ ਉਹ ਹਰ ਵੇਲੇ ਜਪਦਾ, ਤੇ ਜਿਹੜਾ ਹਰ ਵੇਲੇ ਜਪਦਾ ਉਸ ਦੇ ਅੱਗੇ ਪ੍ਰੇਮ ਰੂਪੀ ਹੱਟ ਦੇ ਵਿੱਚ ਅਸੀਂ ਆਪਾਂ ਵੇਚ ਦਿੰਦੇ ਹਾਂ, ਅਰਥਾਤ ਪਿਆਰ ਕਰਕੇ ਤਿਸ ਦੇ ਵਸੀਕਾਰ ਹੋ ਜਾਂਦੇ ਹਾਂ।
1: ਹਰ ਜਨ ਕੋ ਮਿਲਿਆ ਸੁਖ ਪਾਈਆ
0: ਭਾਈ, ਐਸੇ ਜਿਹੜੇ ਹਰੀ ਪਰਮੇਸ਼ਰ ਜੀ ਦੇ ਪਿਆਰੇ ਨੇ ਨਾ, ਉਹਨਾਂ ਦੀ ਸੰਗਤ ਮਿਲ ਜਾਵੇ, ਉਹਨਾਂ ਦਾ ਮਿਲਾਪ ਹੋ ਜਾਵੇ, ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਜੋ ਸੰਤ ਜਪਾਵੇ ਨਾਮ ਜਪਾਉਂਦੇ ਨੇ, ਜੋ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਜੋ ਵਾਹਿਗੁਰੂ ਜੀ ਦੇ ਨਾਮ ਦਾ ਸਦਾ ਆਪ ਜਪ ਕਰਦੇ ਤੇ ਦੂਸਰਿਆਂ ਨੂੰ ਜਪਾਉਂਦੇ ਨੇ, ਭਾਈ ਉਹਨਾਂ ਦੇ ਨਾਲ ਮਿਲਾਪ ਹੋ ਜਾਵੇ ਸੁਖ ਪਾਈਐ। ਉਹਨਾਂ ਦੇ ਨਾਲ ਮਿਲ ਕਰਕੇ ਜਦੋਂ ਜਪੀਏ ਸਤਨਾਮ ਸ੍ਰੀ ਵਾਹਿਗੁਰੂ ਤੇ ਸੁਖ ਦੇ ਖੱਖੇ ਨੂੰ ਔਂਕੜ ਜੋ ਇੱਕ ਦਾ ਵਾਚਕ ਹੈ। ਭਾਈ ਸਾਰਿਆਂ ਤੋਂ ਵੱਡਾ ਸੁਖਾਂ ਚੋਂ ਸੁਖ, ਵੱਡਾ ਭਾਰੀ ਸੁਖ ਆਤਮ ਸੁਖ ਪ੍ਰਾਪਤ ਕਰ ਲਈਦਾ ਹੈ। ਵਾਹਿਗੁਰੂ ਜੀ ਦੇ ਪਿਆਰਿਆਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਜਪਣੇ ਦੇ ਨਾਲ ਖੋਟੀ ਪਾਪਾਂ ਵਿਕਾਰਾਂ ਵਾਲੀ ਜਿਹੜੀ ਮਾਤਾ ਹੈ ਨਾ, ਜੋ ਇਸ ਪ੍ਰਕਾਰ ਪੂਰਵਲੇ ਜਨਮਾਂ ਦੇ ਪਾਪ ਕਰਮਾਂ ਦੇ ਨਾਲ ਭਰੀ ਹੋਈ ਹੈ, ਖੋਟੀ ਮਤ ਦੇ ਸਾਰੇ ਜਿਹੜੇ ਪਾਪ ਨੇ ਉਹ ਨਾਸ਼ ਹੋ ਜਾਂਦੇ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੀ ਬਚਨ ਨੇ ਨਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਂ ਲਖੋਈ ਕੋਟ ਅਗ ਹਰੇ ਪਾਪਾਂ ਦੀ ਮੈਲ ਨਾਸ ਹੋ ਜਾਂਦੀ ਏ, ਕਰੋੜਾਂ ਪਾਪ ਨਾਸ ਹੋ ਜਾਂਦੇ ਨੇ, ਨਿਰਮਲ ਭਏ ਚੀਤਾ ਤੇ ਮਨ ਪਵਿੱਤਰ ਹੋ ਜਾਂਦਾ ਜਦੋਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਭਾਈ ਉਹਨਾਂ ਦੇ ਨਾਲ ਮਿਲ ਕਰਕੇ ਜਪਣਾ ਕਰੀਏ ਖੋਟੀ ਮਤ, ਅਤੇ ਕਰੋੜਾਂ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦੀ ਸਾਰੀ ਮੈਲ ਜੋ ਮਨ ਨੂੰ ਲੱਗ ਰਹੀ ਹੈ ਇਹ ਨਾਸ ਹੋ ਜਾਂਦੀ ਹੈ।
1: ਹਰ ਜਨ ਕਾ ਹਰ ਭੁੱਖ ਲਗਾਨੀ।
0: ਮਹਾਰਾਜ ਉਹਨਾਂ ਪਿਆਰਿਆਂ ਦਾ ਕਿੰਨਾ ਕੁ ਪਿਆਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਹੁੰਦਾ, ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਹਰੀ ਪਰਮੇਸ਼ਰ ਜੀ ਦੇ ਜਿਹੜੇ ਜਨ ਪਿਆਰੇ ਨੇ ਨਾ, ਉਹਨਾਂ ਨੂੰ ਨਾਮ ਦੀ ਹੀ ਭੁੱਖ ਸਦਾ ਲੱਗੀ ਰਹਿੰਦੀ ਹੈ। ਭੁੱਖ ਦਾ ਅਰਥ ਹੈ ਇੱਛਾ, ਚਾਹਤ, ਨਾਮ ਦੀ ਚਾਹਤ, ਨਾਮ ਦੀ ਇੱਛਾ ਸਦਾ ਲੱਗੀ ਰਹਿੰਦੀ ਹੈ। ਇਸੇ ਪ੍ਰਕਾਰ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹ ਗਿਆਨ ਰੂਪੀ ਨਾਮ ਰੂਪੀ ਭੋਜਨ ਹੀ ਛਕਦੇ ਨੇ, ਨਾਮ ਦੀ ਹੀ ਭੁੱਖ ਤਿੰਨਾਂ ਨੂੰ ਹੋਇਆ ਕਰਦੀ ਹੈ। ਮਹਾਰਾਜ ਸਾਨੂੰ ਭੁੱਖ ਲੱਗੇ ਤੇ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਜਾਂਦੇ ਆ, ਜਦੋਂ ਉਹਨਾਂ ਨੂੰ ਨਾਮ ਦੀ ਭੁੱਖ ਲੱਗਦੀ ਤੇ ਉਹ ਕਿਵੇਂ ਰੱਜਦੇ ਨੇ, ਉਹ ਫਿਰ ਤ੍ਰਿਪਤ ਕਿਵੇਂ ਹੁੰਦੇ ਨੇ? ਸਤਿਗੁਰੂ ਜੀ ਬਚਨ ਕਰਦੇ ਨੇ ਪਰਮੇਸ਼ਰ ਜੀ ਦੇ ਪਿਆਰੇ ਤ੍ਰਿਪਤ ਹੋ ਜਾਂਦੇ ਨੇ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦੇ ਨੇ। ਇਹ ਗੁਣਾਂ ਦੀ ਵਿਚਾਰ, ਗੁਣਾਂ ਦੀ ਵਿਚਾਰ ਦਾ ਗਿਆਨ, ਇਹ ਗਿਆਨ ਹੀ ਉਹਨਾਂ ਦਾ ਭੋਜਨ ਹੈ। ਜਿਵੇਂ ਜਿਵੇਂ ਵਿਚਾਰ ਕਰਦੇ ਨੇ, ਜਿਵੇਂ ਜਿਵੇਂ ਜਪਦੇ ਨੇ, ਜਿਵੇਂ ਜਿਵੇਂ ਗੁਣ ਗਾਉਂਦੇ ਨੇ, ਜਿਵੇਂ ਜਿਵੇਂ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਵਿਚਾਰਦੇ ਨੇ, ਤੇਵੇਂ ਤੇਵੇਂ ਰੱਜਦੇ ਨੇ। ਸਾਧ ਸੰਗਤ ਜੀ ਇਹ ਪ੍ਰਤੱਖ ਵੀ ਹੈ। ਇੱਕ ਤੇ ਭੁੱਖ ਤਨ ਦੀ ਹੈ, ਇੱਕ ਭੁੱਖ ਮਨ ਦੀ ਹੈ। ਤਨ ਦੀ ਭੁੱਖ ਮਿਟਾਉਣੀ ਬੜੀ ਸੌਖੀ ਹੈ, ਦੋ ਪ੍ਰਸ਼ਾਦੇ ਛਕ ਲਓ ਤਾਂ ਵੀ ਮਿਟ ਜਾਂਦੀ, ਕੋਈ ਪਦਾਰਥ ਛਕ ਲਓ, ਕੋਈ ਸਨੈਕਸ ਖਾ ਲਓ, ਕੁਝ ਵੀ ਖੱਟਾ ਮਿੱਠਾ ਜੋ ਹੱਥ ਲੱਗੇ, ਫਲ ਫਰੂਟ ਕੱਚੀ ਸਬਜ਼ੀ ਵੀ ਖਾ ਲਓ, ਤਾਂ ਵੀ ਸਾਧ ਸੰਗਤ ਜੀ ਭੁੱਖ ਮਿਟ ਜਾਂਦੀ ਹੈ। ਤਨ ਦੀ ਭੁੱਖ ਮਿਟਾਉਣੀ ਸੌਖੀ ਹੈ, ਇਹ ਫਲ ਫਰੂਟ ਦੇ ਨਾਲ ਪੱਤਿਆਂ ਦੇ ਨਾਲ ਵੀ ਮਿਟ ਜਾਂਦੀ ਹੈ, ਪਰ ਮਨ ਦੀ ਭੁੱਖ ਐਸੀ ਵੱਡੀ ਏ, ਜੇ ਸਵਰਗਪੁਰੀ ਦਾ ਰਾਜ ਵੀ ਮਿਲ ਜਾਵੇ ਤੇ ਤਾਂ ਵੀ ਇਹ ਭੁੱਖ ਨਹੀਂ ਜੇ ਮਿਟਦੀ। ਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਐਸੀ ਵਿਚਾਰ ਹੈ, ਜਿਵੇਂ ਜਿਵੇਂ ਗੁਣਾਂ ਦੀ ਵਿਚਾਰ ਕਰੀਏ ਇਹ ਮਨ ਦੀ ਭੁੱਖ ਵੀ ਮਿਟ ਜਾਂਦੀ ਹੈ। ਗੁਰਮੁਖਾਂ ਦੇ ਜੀਵਨ ਤੱਕੇ ਜਾਂਦੇ ਨੇ ਨਾ, ਐਸੇ ਗੁਰਮੁਖਾਂ ਦੇ ਦੀਦਾਰ ਹੁੰਦੇ ਨੇ ਜਿਨ੍ਹਾਂ ਦੇ ਕਮਾਏ ਹੋਏ ਜੀਵਨ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮਰਿਆਦਾ ਵਿੱਚ ਬਾਣੀ ਬਾਣੀ ਵਿੱਚ ਤਿਆਰ ਬਾਰ ਤਿਆਰ ਰਹਿ ਕਰਕੇ ਉਪਦੇਸ਼ਾਂ ਨੂੰ ਸਾਧ ਸੰਗਤ ਜੀ ਹਿਰਦੇ 'ਚ ਵਸਾਇਆ ਤੇ ਵਿਚਾਰਿਆ, ਜਿਵੇਂ ਜਿਵੇਂ ਗੁਣਾਂ ਦੀ ਵਿਚਾਰ ਕਰਦੇ ਨੇ ਤੇਵੇਂ ਤੇਵੇਂ ਗਿਆਨ ਪ੍ਰਾਪਤ ਹੁੰਦਾ ਹੈ ਕਿ ਨਾ ਕੁਛ ਲੈ ਕੇ ਆਏ ਹੈ ਤੇ ਨਾ ਕੁਛ ਲੈ ਕੇ ਜਾਣਾ ਹੈ। ਇੱਥੇ ਰਾਵਣ ਤੋਂ ਵੱਡੇ ਵੱਡੇ ਛਤਰਪਤੀ ਪਾਤਸ਼ਾਹ ਖਾਲੀ ਹੱਥ ਤੇ ਨੰਗੇ ਪੈਰੀਂ ਚਲੇ ਗਏ ਨੇ, ਮਨਾ ਨਾਲ ਕੁਛ ਜਾਣਾ ਨਹੀਂ। ਜਦੋਂ ਨਾਲ ਕੁਛ ਜਾਣਾ ਹੀ ਨਹੀਂ ਤੇ ਲਾਲਚ ਕਾਹਦਾ ਕਰਨਾ ਹੈ? ਲਾਲਚ ਛੁੱਡ ਹੋ ਅੰਧੇ ਹੋ, ਲਾਲਚ ਦੁੱਖ ਭਾਰੀ, ਇਹ ਲਾਲਚ ਵੱਡਾ ਭਾਰੀ ਦੁੱਖਦਾਈ ਤੇ ਦੁੱਖਾਂ ਵਿੱਚ ਫਸਾਉਣ ਵਾਲਾ ਹੈ। ਫਿਰ ਜਿਵੇਂ ਜਿਵੇਂ ਗੁਣਾਂ ਦੀ ਵਿਚਾਰ ਕਰਦੇ ਨੇ ਨਾ ਸਾਧ ਸੰਗਤ ਜੀ, ਫਿਰ ਪਦਾਰਥਾਂ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਜਿਵੇਂ ਵਾਹਿਗੁਰੂ ਜੀ ਦੇ ਪਿਆਰੇ ਗੁਣਾਂ ਦੀ ਵਿਚਾਰ ਕਰਦੇ ਨੇ ਤੇਵੇਂ ਤੇਵੇਂ ਬ੍ਰਹਮਾਕਾਰ ਬਿਰਤੀ ਵਾਲੇ ਹੁੰਦੇ ਨੇ, ਸੰਸਾਰਾਕਾਰ ਬਿਰਤੀ ਤੋਂ ਅਸੰਗ ਹੋ ਜਾਂਦੇ ਨੇ। ਜਿਵੇਂ ਜਿਵੇਂ ਗੁਣਾਂ ਨੂੰ ਵਿਚਾਰਦੇ ਨੇ ਤੇਵੇਂ ਤੇਵੇਂ ਪਦਾਰਥਾਂ ਦੀ ਭੁੱਖ ਲੱਥ ਜਾਂਦੀ ਏ, ਤੇਵੇਂ ਤੇਵੇਂ ਉਹ ਰੱਜਦੇ ਹਨ, ਤ੍ਰਿਪਤ ਹੁੰਦੇ ਹਨ।
1: ਹਰ ਕਾ ਜਨ ਹਰ ਜਲ ਕਾ ਮੀਨਾ।
0: ਮਹਾਰਾਜ ਕਿੰਨਾ ਪਿਆਰ ਨਾਮ ਦੇ ਨਾਲ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਜਿਸ ਪ੍ਰਕਾਰ ਮਛਲੀ ਪਾਣੀ ਤੋਂ ਬਿਨਾਂ ਨਹੀਂ ਨਾ ਰਹਿ ਸਕਦੀ, ਪਰਮੇਸ਼ਰ ਜੀ ਦੇ ਪਿਆਰੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਵੇਂ ਪਛਲੀ ਮਛਲੀ ਨੂੰ ਪਾਣੀ ਚੋਂ ਕੱਢ ਦਈਏ ਤੜਫ ਮਰ ਦਈਏ, ਪਰਮੇਸ਼ਰ ਜੀ ਦੇ ਪਿਆਰਿਆਂ ਨੂੰ ਨਾਮ ਦੇ ਨਾਲੋਂ ਵਿਛੋੜ ਜਾਈਏ ਤੇ ਤੜਫ ਮਰਦੇ ਨੇ। ਇੱਕ ਸਾਧੂ ਸੀ ਤੇ ਇਸਨੂੰ ਦੁਨਿਆਵੀ ਪੁਰਖ ਆ ਕੇ ਮਿਲਿਆ, ਆ ਕੇ ਆਪਣੀਆਂ ਗੱਲਾਂ ਚਲਾ ਲਈਆਂ। ਮਹਾਤਮਾ ਜੀ ਘਰ ਦੇ ਵਿੱਚ ਇਹ ਵੀ ਥੋੜਿਆ, ਉਹ ਵੀ ਥੋੜਿਆ, ਇਹ ਵੀ ਪਦਾਰਥ ਹੈ ਨਹੀਂ, ਉਹ ਵੀ ਹੈ ਨਹੀਂ, ਮੈਨੂੰ ਆ ਵੀ ਦੇ ਦਿਓ, ਉਹ ਵੀ ਦੇ ਦਿਓ। ਦੂਜੇ ਪਹਿਰ ਨੂੰ ਦੂਜਾ ਕੋਈ ਜਗਿਆਸੂ ਆ ਗਿਆ ਜੀ, ਘਰ ਵਾਲੀ ਵੀ ਨਹੀਂ ਮੰਨਦੀ, ਬੱਚੇ ਵੀ ਆ ਕੇ ਨਹੀਂ ਲੱਗਦੇ, ਕਿਰਪਾ ਕਰੋ ਸਾਰੇ ਮੇਰੀ ਗੱਲ ਮੰਨਣ, ਘਰ ਇੱਕ ਮੁੱਠ ਹੋ ਕੇ ਚੱਲੇ। ਤੀਜਾ ਤੀਜੇ ਪਹਿਰ ਨੂੰ ਆ ਗਿਆ ਜੀ, ਮੇਰਾ ਬਿਜ਼ਨਸ ਨਹੀਂ ਚੱਲਦਾ, ਵਪਾਰ ਨਹੀਂ ਚੱਲਦਾ, ਮਾਇਆ ਕੋਲ ਨਹੀਂ ਰਹਿੰਦੀ, ਆਉਂਦੀ ਤੇ ਹੈ, ਜਾਂਦੀ ਪਤਾ ਨਹੀਂ ਕਿੱਥੇ ਹੈ। ਇਸ ਪ੍ਰਕਾਰ ਤਿੰਨ ਪਹਿਰ ਦਾ ਸਮਾਂ ਲੰਘ ਗਿਆ। ਜਦੋਂ ਦਿਨ ਦਾ ਚੌਥਾ ਪਹਿਰ ਹੋਇਆ, ਦੂਸਰੇ ਸਾਧੂਆਂ ਦੇ ਨਾਲ ਇਕੱਤਰਤਾ ਹੋਈ, ਇੱਕ ਮਹਾਤਮਾ ਨੇ ਪੁੱਛਿਆ, ਅੱਜ ਦੱਸੋ ਸਾਧੂ ਜੀ ਤੁਹਾਡਾ ਅੱਜ ਦਾ ਦਿਨ ਕਿਵੇਂ ਲੰਘਿਆ? ਤੇ ਪਹਿਲੇ ਸਾਧੂ ਨੇ ਦੱਸਿਆ, ਜਿਸ ਦੇ ਕੋਲ ਤਿੰਨ ਜਗਿਆਸੂ ਆ ਕੇ ਦੁਨਿਆਵੀ ਗੱਲਾਂ ਕਰਦੇ ਰਹੇ ਤੇ ਤਿੰਨ ਪਹਿਰ ਭਜਨ ਨਾ ਕਰ ਦਿੱਤਾ। ਕਹਿਣ ਲੱਗਾ ਜੀ, ਪਹਿਲੇ ਪੈਰ ਦੇ ਵਿੱਚ ਤੇ ਮੈਂ ਮਰੀ ਗਿਆ ਸੀ। ਪੁੱਛਿਆ, ਮਰ ਕਿਉਂ ਗਿਆ? ਕਹਿਣ ਲੱਗਾ ਜੀ, ਨਾਮ ਜੂ ਵਿਸਰ ਗਿਆ ਸੀ। ਜੀਵਨ ਰੂਪ ਤੇ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਹੈ ਨਾ, ਜੀਵਨੰਗ ਹਰ ਨਾਮ ਧਿਆਵਣ ਹੈ, ਵਾਹਿਗੁਰੂ ਜੀ ਦਾ ਨਾਮ ਧਿਆਈਏ ਤਾਂ ਹੀ ਜੀਵੀਦਾ। ਜੇ ਨਾਮ ਹੀ ਵਿਸਰ ਗਿਆ ਤੇ ਫਿਰ ਜੀਵਨਾ ਕਾਹਦਾ, ਫਿਰ ਤੇ ਮਰਨਾ ਹੀ ਹੋਇਆ ਨਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਬਚਨ, ਆਖਾ ਜੀਵਾ ਵਿਸਰੈ ਮਰ ਜਾਓ, ਵਿਸਰ ਜਾਵੇ ਤੇ ਮਰ ਜਾਂਦੇ ਆ। ਕਹਿਣ ਲੱਗਾ ਜੀ ਪਹਿਲੇ ਨੇ ਆ ਕੇ ਨਾਮ ਵਿਸਾਰ ਦਿੱਤਾ, ਪਹਿਲੇ ਪੈਰ ਦੇ ਵਿੱਚ ਤੇ ਮੈਂ ਮਰੀ ਗਿਆ, ਦੂਜੇ ਪੈਰ ਵਿੱਚ ਐਸਾ ਜਗਿਆਸੂ ਆ ਕੇ ਮਿਲਿਆ, ਉਹ ਵੀ ਆਪਣੇ ਪੁੱਤਾਂ ਧੀਆਂ ਘਰ ਵਾਲੀਆਂ ਦੇ ਦੋਸ਼ ਗਣਾਉਂਦਾ ਰਿਹਾ ਜੀ ਮੇਰੇ ਕਹਿਣੇ ਵਿੱਚ ਨਹੀਂ ਚੱਲਦੇ, ਤੇ ਦੂਜਾ ਪੈਰ ਜਿਹੜਾ ਪਰਮੇਸ਼ਰ ਜੀ ਦਾ ਨਾਮ ਵਿਸਰ ਗਿਆ, ਮਾਨੋ ਮੇਰਾ ਸੰਸਕਾਰ ਹੀ ਕਰ ਦਿੱਤਾ, ਤੇ ਤੀਜੇ ਪੈਰ ਵੀ ਐਸਾ ਬੰਦਾ ਆ ਗਿਆ ਨਾਮ ਨਹੀਂ ਜਪਣ ਦਿੱਤਾ, ਭਜਨ ਵਿੱਚ ਵਿਘਨ ਪਾ ਕੇ ਰੱਖਿਆ, ਤੇ ਜਿਹੜਾ ਉਸਨੇ ਭਜਨ ਵਿੱਚ ਵਿਘਨ ਪਾ ਕੇ ਰੱਖਿਆ ਨਾ, ਮਾਨੋ ਮੇਰਾ ਭੋਗ ਹੀ ਪਾ ਦਿੱਤਾ। ਇਸ ਪ੍ਰਕਾਰ ਪਰਮੇਸ਼ਰ ਜੀ ਦੇ ਪਿਆਰਿਆਂ ਦਾ ਪਿਆਰ ਹੁੰਦਾ, ਜੇ ਨਾਮ ਵਿਸਰ ਜਾਵੇ, ਇੱਕ ਪੈਰ ਤੇ ਮੰਨਦੇ ਨੇ ਮਰ ਗਏ ਆ, ਦੂਸਰੇ ਪੈਰ ਮੰਨਦੇ ਨੇ ਸੰਸਕਾਰ, ਤੇ ਤੀਜੇ ਪੈਰ ਮੰਨਦੇ ਨੇ ਭੋਗ ਹੀ ਪੈ ਗਿਆ। ਕਹਿਣ ਲੱਗੇ ਹੁਣ ਤੁਹਾਡੇ ਦੀਦਾਰ ਹੋਏ ਨੇ, ਤੁਹਾਡੇ ਦੀਦਾਰ ਕਰਕੇ ਨਾਮ ਜਪਿਆ, ਹੁਣ ਮੈਂ ਫਿਰ ਜਿਉਂਦਾ ਹੋਇਆ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਨਾਮ ਹੀ ਜਿਉਣ ਵਾਲਾ ਤੇ ਸਦ ਜੀਵਨ ਦੇਣ ਵਾਲਾ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜਿਹੜੇ ਅੰਮ੍ਰਿਤ ਨਾਮ ਨੂੰ ਸਿਮਰਦੇ ਨੇ ਸਦ ਜੀਵਨ ਨੂੰ ਜਿਉਂਦੇ ਨੇ, ਐਸੇ ਜੀਵਨ ਨੂੰ ਪ੍ਰਾਪਤ ਕਰਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਹਜ਼ੂਰ ਫਰਮਾਉਂਦੇ ਨੇ ਭਾਈ, ਜਿਵੇਂ ਜਲ ਤੋਂ ਬਿਨਾਂ ਮਛਲੀ ਨਹੀਂ ਰਹਿੰਦੀ ਤੜਫ ਮਰਦੀ ਹੈ, ਇਵੇਂ ਪਰਮੇਸ਼ਰ ਜੀ ਦੇ ਪਿਆਰੇ ਅੰਮ੍ਰਿਤ ਨਾਮ ਰੂਪੀ ਜਲ ਤੋਂ ਬਿਨਾਂ ਨਹੀਂ ਰਹਿੰਦੇ। ਨਾਮ ਵਿਸਰ ਜਾਵੇ ਤੇ ਮਛਲੀ ਦੇ ਤੜਫਣ ਵਾਂਗੂ ਬਹੁਤਾ ਦੁੱਖ ਅਨੁਭਵ ਕਰਦੇ ਹਨ। ਜਿਵੇਂ ਮਛਲੀ ਪਾਣੀ ਤੋਂ ਵਿਛੜ ਜਾਵੇ ਤੇ ਤੜਫ ਕੇ ਮਰਦੀ ਹੈ, ਪਰਮੇਸ਼ਰ ਜੀ ਦੇ ਪਿਆਰਿਆਂ ਨੂੰ ਨਾਮ ਵਿਸਰ ਜਾਵੇ ਤੇ ਤੜਫ ਮਰਦੇ ਨੇ। ਭਾਈ ਸਾਧ ਸੰਗਤ ਜੀ, ਜਿਸ ਵੇਲੇ ਮਤੀ ਦਾਸ ਜੀ ਨੂੰ ਚੀਰਨ ਲੱਗੇ ਨੇ, ਸਿਰ ਤੇ ਆਰਾ ਰੱਖਿਆ, ਜਪਜੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਕੀਤਾ, ਅੰਤਮ ਇੱਛਾ ਪੁੱਛੀ ਤੇ ਇੱਛਾ ਕੀ ਦੱਸੀ ਹੈ, ਮੇਰੇ ਸੀਸ ਦੇ ਉੱਪਰ ਜਦੋਂ ਚੱਲੇ ਆਰਾ, ਮੇਰਾ ਮੁਖ ਗੁਰਪਿੰਜਰੇ ਵੱਲ ਹੋਵੇ। ਸਤਿਗੁਰੂ ਜੀ ਦੀ ਦੀਦਾਰ ਕਰਦਿਆਂ ਸਰੀਰ ਨੂੰ ਆਰੇ ਦੇ ਨਾਲ ਚਿਰਵਾ ਰਹੇ ਨੇ, ਤੇ ਮੁਖੋਂ ਸੀ ਤੱਕ ਉਫ ਤੱਕ ਹਾਏ ਤੱਕ ਨਹੀਂ ਕੀਤੀ, ਕਿਉਂਕਿ ਨਾਮ ਨਹੀਂ ਵਿਸਰਿਆ। ਸਾਧ ਸੰਗਤ ਜੀ, ਨਾਮ ਨਾ ਵਿਸਰੇ ਤੇ ਹੱਸਦਿਆਂ ਹੱਸਦਿਆਂ ਆਰਿਆਂ ਦੇ ਨਾਲ ਚੀਰੇ ਜਾਣ, ਦੁੱਖ ਅਨੁਭਵ ਨਹੀਂ ਕਰਦੇ। ਤਵੀਆਂ ਤੇ ਭੁੰਨ ਦਿੱਤਾ ਜਾਵੇ, ਚਰਖੜੀਆਂ ਤੇ ਚਾੜ ਦਿੱਤਾ ਜਾਵੇ, ਗੱਡੀਆਂ ਹੇਠਾਂ ਲਤਾੜ ਦਿੱਤਾ ਜਾਵੇ, ਭੱਠੀਆਂ ਵਿੱਚ ਸਾੜ ਦਿੱਤਾ ਜਾਵੇ, ਡੰਡਾ ਨਾਲ ਬੰਨ ਕੇ ਫੂਕਿਆ ਜਾਵੇ, ਰੂਹ ਚ ਲਪੇਟ ਕੇ ਅੱਗ ਲਾ ਦਿੱਤੀ ਜਾਵੇ, ਚਾਹੇ ਬੰਦ ਬੰਦ ਕੱਟੇ ਜਾਣ, ਜੇ ਤੇ ਨਾਮ ਚੇਤੇ ਤੇ ਫਿਰ ਆਨੰਦ ਦੇ ਵਿੱਚ ਨੇ। ਤੇ ਜੇ ਨਾਮ ਵਿਸਰ ਜਾਵੇ, ਜਿਵੇਂ ਮਛਲੀ ਤੜਫ ਕੇ ਮਰਦੀ ਏ, ਭਾਈ ਐਵੇਂ ਨਾਮ ਦੇ ਪਿਆਰੇ, ਨਾਮ ਦੇ ਰਸੀਏ ਜੇਕਰ ਨਾਮ ਵਿਸਰ ਜਾਵੇ, ਤੜਫ ਪੈਂਦੇ ਨੇ, ਅਰਥਾਤ ਬੇਅੰਤ ਦੁੱਖ ਅਨੁਭਵ ਕਰਦੇ ਹਨ, ਨਾਮ ਦੇ ਵਿਛੋੜੇ ਨੂੰ ਝੱਲ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਨਾਮ ਦੀ ਪ੍ਰੀਤ ਦਾ ਰਸ ਕਿੰਨਾ ਕੁ ਹੈ, ਜਿਸ ਰਸ ਨੂੰ ਮਾਣਦਿਆਂ ਵੱਡੀਆਂ ਭਾਰੀਆਂ ਕੁਰਬਾਨੀਆਂ ਕਰਦਿਆਂ ਵੀ ਚਿੱਤ ਡੋਲਦਾ ਹੀ ਨਹੀਂ, ਕਿੰਨਾ ਕੁ ਰਸ ਹੈ ਇਸ ਪ੍ਰੀਤੀ ਦਾ। ਹਜ਼ੂਰ ਬਚਨ ਕਰਦੇ ਨੇ ਭਾਈ, ਇਹ ਆਮ ਬੰਦਾ ਨਹੀਂ ਜਾਣ ਸਕਦਾ। ਜਿਸ ਪਰਮੇਸ਼ਰ ਜੀ ਨੇ ਆਪਣੇ ਪਿਆਰੇ ਦੇ ਹਿਰਦੇ ਦੇ ਵਿੱਚ ਪ੍ਰੀਤੀ ਲਗਾ ਦਿੱਤੀ ਹੈ, ਉਹ ਪਰਮੇਸ਼ਰ ਜੀ ਹੀ ਇਸ ਪ੍ਰੀਤੀ ਨੂੰ ਜਾਣਦੇ ਹਨ। ਜਾਂ ਫਿਰ ਜਿਸ ਵਾਹਿਗੁਰੂ ਜੀ ਦੇ ਪਿਆਰੇ ਨੇ ਆਪਣੇ ਮਨ ਦੇ ਅੰਦਰ ਪ੍ਰੀਤੀ ਨੂੰ ਧਾਰਨ ਕੀਤਾ ਹੈ, ਇਸ ਪ੍ਰੀਤੀ ਦੇ ਆਨੰਦ ਨੂੰ, ਪ੍ਰੀਤੀ ਦੇ ਸਵਾਦ ਨੂੰ, ਪ੍ਰੀਤੀ ਦੇ ਰਸ ਨੂੰ ਉਹ ਜਾਣਦਾ ਹੈ। ਕਹੋ ਕਬੀਰ, ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਗੁੰਗੇ ਨੂੰ ਜਲੇਬੀਆਂ ਮਠਿਆਈਆਂ ਗੁੜ ਖਵਾ ਕੇ ਪੁੱਛੀ ਜਾਓ ਜੀ, ਸਵਾਦ ਕਿਹੋ ਜਿਹਾ, ਰਸ ਕਿਹੋ ਜਿਹਾ, ਮਿੱਠੀਆਂ ਕੇ ਲੂਣ ਵਾਲੀਆਂ ਨਹੀਂ ਦੱਸ ਸਕਦਾ, ਜ਼ੁਬਾਨ ਹੀ ਨਹੀਂ ਹੈ। ਤੇ ਇੱਕ ਵਾਰ ਵੀ ਜੀਵਨ ਕਾਲ ਚ ਬੋਲ ਪਿਆ ਜੀ ਮਿੱਠੀਆਂ ਨੇ, ਜਿਹੜਾ ਬੋਲ ਹੀ ਪਿਆ ਉਸਨੂੰ ਗੁੰਗਾ ਕਹਿ ਲਵੋਗੇ, ਜਿਹੜਾ ਬੋਲ ਪਿਆ ਉਹ ਗੁੰਗਾ ਹੀ ਨਹੀਂ। ਇਸੇ ਪ੍ਰਕਾਰ ਜਿਹੜਾ ਬੋਲ ਬੋਲ ਕੇ ਨਾ ਦੱਸੇ ਮੈਨੂੰ ਇੰਨਾ ਆਨੰਦ ਆ ਰਿਹਾ, ਮਾਨੋ ਆਨੰਦ ਆਇਆ ਹੀ ਨਹੀਂ, ਕਿਉਂਕਿ ਜਿਹੜਾ ਇਹ ਰਸ ਹੈ, ਜਿਹੜਾ ਇਹ ਆਨੰਦ ਹੈ, ਪਿਆਰ ਦਾ ਸੁੱਖ ਹੈ, ਇਹ ਬੋਲ ਕੇ ਕਦੇ ਦੱਸਿਆ ਨਹੀਂ ਜਾ ਸਕਦਾ।
1: ਜਨ ਨਾਨਕ ਹਰ ਦੇਖ ਸੁਖ ਪਾਵਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਗੁਰਸਿੱਖ ਪਿਆਰਿਓ, ਹਰੀ ਪਰਮੇਸ਼ਰ ਜੀ ਦੇ ਪਿਆਰੇ, ਹਰੀ ਵਾਹਿਗੁਰੂ ਜੀ ਦੇ ਸਰੂਪ ਨੂੰ ਆਪਣੇ ਹਿਰਦੇ ਦੇ ਅੰਦਰ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਦੇਖ ਕਰਕੇ ਆਤਮ ਸੁੱਖ ਨੂੰ ਪ੍ਰਾਪਤ ਕਰਦੇ ਹਨ। ਅੰਮ੍ਰਿਤ ਨਾਮ ਨੂੰ ਜਪ ਕਰਕੇ ਤਿੰਨਾਂ ਪਿਆਰਿਆਂ ਦੇ ਤਨ ਦੇ ਅੰਦਰ ਜੋ ਮਨ ਹੈ, ਉਸ ਮਨ ਦੀਆਂ ਸਾਰੀਆਂ ਭੁੱਖਾਂ ਟਲ ਜਾਂਦੀਆਂ ਨੇ, ਨਾ ਤਨ ਦੀ ਭੁੱਖ ਰਹਿੰਦੀ ਨਾ ਮਨ ਦੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਨਾ, ਉਸ ਅਵਸਥਾ ਦੇ ਵਿੱਚ ਭੁੱਖ ਅਤੇ ਪਿਆਸ ਬੜੀ ਸੂਖਮ ਹੋ ਜਾਂਦੀ ਹੈ, ਬਹੁਤ ਘੱਟ ਭੁੱਖ ਲੱਗਦੀ ਹੈ। ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ ਵਾਲਾ ਉਹਨਾਂ ਦਾ ਜੀਵਨ ਬਣ ਜਾਂਦਾ। ਇਹੀ ਕਾਰਨ ਹੈ ਗੁਰਮੁਖ ਪਿਆਰੇ ਜਿਹੜੇ ਨੇ ਥੋੜ੍ਹਾ ਛਕਦੇ ਨੇ, ਕੁਛ ਦੇ ਤੇ ਐਸੇ ਵੀ ਦੀਦਾਰ ਹੁੰਦੇ ਨੇ ਜਿਹੜੇ ਅੱਠ ਪੈਰਾਂ ਵਿੱਚ ਕੇਵਲ ਤਾਂ ਕੇਵਲ ਇੱਕ ਵਕਤ ਹੀ ਛਕਦੇ ਨੇ। ਇਸ ਪ੍ਰਕਾਰ ਪਰਮੇਸ਼ਰ ਜੀ ਦੇ ਨਾਮ ਦੀ ਹੀ ਭੁੱਖ ਲੱਗਦੀ ਏ। ਬਾਕੀ ਤਨ ਦੀ ਤੇ ਮਨ ਦੀ ਭੁੱਖ ਉਹਨਾਂ ਦੀ ਟਲ ਜਾਂਦੀ ਏ, ਅਰਥਾਤ ਅਤਿਅੰਤ ਸੂਖਮ ਹੋ ਜਾਂਦੀ ਹੈ ਜੀਓ।
1: ਲਾਰ ਮਹੱਲਾ ਚੌਥਾ।
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਜੀਵਾਂ ਦੀ ਕਲਿਆਣ ਵਾਸਤੇ ਮਲਾਰ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਜਿਤਨੇ ਜੀਵ ਜੰਤ ਪ੍ਰਭ ਕੀਨੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਏਡੀ ਵੱਡੀ ਭਾਰੀ ਸ੍ਰਿਸ਼ਟੀ ਦੇਖੀ ਜਾਂਦੀ ਏ, ਸਾਡੇ ਤੋਂ ਇਹਦੇ ਆਪਣਾ ਇੱਕ ਪਰਿਵਾਰ ਨਹੀਂ ਪਲਦਾ, ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਕਈ ਲੋੜਾਂ ਮਹੀਨਿਆਂ ਤੱਕ ਤੇ ਸਾਲਾਂ ਤੱਕ ਲਟਕਦੀਆਂ ਰਹਿੰਦੀਆਂ ਨੇ। ਪਰਿਵਾਰ ਵਾਲੇ ਮੰਗਦੇ ਨੇ ਇਹ ਵਸਤੂ ਲਿਆ ਦਿਓ ਜੀ, ਲਿਆ ਦੇਵਾਂਗੇ, ਪੈਸੇ ਆਉਣਗੇ ਲਿਆ ਦੇਵਾਂਗੇ, ਸਮਾਂ ਆਵੇਗਾ ਲਿਆ ਦੇਵਾਂਗੇ, ਥੋੜਾ ਸਮਾਂ ਹੋਰ ਕੱਢ ਦੋ ਲਿਆ ਦੇਵਾਂਗੇ। ਮਹਾਰਾਜ ਸਾਡੇ ਤੋਂ ਘਰ ਦੇ ਪ੍ਰਬੰਧ ਨਹੀਂ ਸਾਂਭੇ ਜਾਂਦੇ, ਏਡਾ ਵੱਡਾ ਇਹ ਸੰਸਾਰ, ਏਡੀ ਵੱਡੀ ਇਹ ਪ੍ਰਿਥਵੀ, ਪ੍ਰਿਥਵੀ ਦੇ ਉੱਪਰ ਵਸਣ ਵਾਲੇ 42 ਲੱਖ ਜੀਵ ਜੂਨੀਆਂ ਦੇ, ਇਸੇ ਪ੍ਰਕਾਰ 42 ਲੱਖ ਜੂਨੀਆਂ ਦੇ ਜੀਵ ਸਮੁੰਦਰ ਵਿੱਚ ਵਸਣ ਵਾਲੇ, ਇਹਨਾਂ ਸਾਰਿਆਂ ਦੇ ਪਾਲਣ ਦਾ, ਸਾਂਭ ਸੰਭਾਲਣ ਦਾ ਪ੍ਰਬੰਧ ਕੌਣ ਕਰਦਾ ਹੈ? ਇਹਨਾਂ ਸਾਰਿਆਂ ਨੂੰ ਖਾਣ ਪਾਣ ਪਹਿਰਾਣ ਕੌਣ ਦਿੰਦਾ ਹੈ? ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਜੀਵਾਂ ਨੂੰ ਕੌਣ ਪਾਲਦਾ ਹੈ? ਤੇ ਸਤਿਗੁਰੂ ਜੀ ਹਜ਼ੂਰ ਫਰਮਾਉਂਦੇ ਹਨ,
1: ਜਿਤਨੇ ਜੀਵ ਜੰਤ ਪ੍ਰਭ ਕੀਨੇ।
0: ਭਾਈ ਜਿੰਨੇ ਵੀ ਜੀਵ ਅਤੇ ਜੰਤੂ, ਜੰਤੂ ਕਹੀਏ ਜਿਨ੍ਹਾਂ ਵਿੱਚ ਹੱਡੀਆਂ ਨਹੀਂ, ਜਿਵੇਂ ਸੁੰਡੀਆਂ ਨੇ, ਸੁੰਡੇ ਨੇ, ਤੇਲਾ ਇਤਿਆਦਕ ਹੈ, ਫਸਲ ਨੂੰ ਪੈਣ ਵਾਲੇ ਕੀੜੇ ਨੇ, ਇਸੇ ਪ੍ਰਕਾਰ ਗੰਡੋਏ ਨੇ, ਜੋਕਾਂ ਨੇ, ਚਿੱਚੜ ਨੇ, ਚਮਜੂਆਂ ਨੇ, ਲੀਖਾਂ ਨੇ, ਧੱਖਾਂ ਨੇ, ਸਾਧ ਸੰਗਤ ਜੀ ਸਿਉਂਕ ਹੈ, ਲੱਕੜ ਨੂੰ ਖਾਣ ਵਾਲੇ ਕੀੜੇ, ਇਸ ਪ੍ਰਕਾਰ ਧਰਤੀ ਦੇ ਅੰਦਰ ਬੇਅੰਤ ਕੀੜੇ ਨੇ, ਕੋਕਰੇਚ ਇਤਿਆਦਕ, ਜਿਨ੍ਹਾਂ ਵਿੱਚ ਹੱਡੀ ਨਹੀਂ ਹੁੰਦੀ, ਜਿਨ੍ਹਾਂ ਵਿੱਚ ਹੱਡੀ ਨਾ ਹੋਵੇ ਉਹਨਾਂ ਨੂੰ ਜੰਤੂ ਕਿਹਾ ਜਾਂਦਾ, ਤੇ ਜਿਨ੍ਹਾਂ ਵਿੱਚ ਹੱਡੀਆਂ ਹੋਣ ਉਹਨਾਂ ਨੂੰ ਜੀਵ ਕਿਹਾ ਜਾਂਦਾ। ਮਨੁੱਖ ਦੇ ਸਰੀਰ 'ਚ 206 ਹੱਡੀਆਂ ਨੇ, ਜਾਨਵਰਾਂ ਵਿੱਚ ਹੱਡੀਆਂ ਨੇ, ਪੰਛੀਆਂ ਵਿੱਚ ਹੱਡੀਆਂ ਨੇ, ਜਿਨ੍ਹਾਂ 'ਚ ਹੱਡੀਆਂ ਨੇ ਉਹ ਜੀਵ ਨੇ, ਜਿਨ੍ਹਾਂ 'ਚ ਹੱਡੀਆਂ ਨਹੀਂ ਉਹ ਜੰਤੂ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਚਾਰ ਪ੍ਰਕਾਰ ਦੀ ਖਾਣੀ ਵਿੱਚ ਇੱਕ ਮੱਛਰ ਤੋਂ ਕੀੜੂ, ਕੀੜੀ ਤੋਂ ਅਣੂ, ਪਰਮਾਣੂ ਤੋਂ ਲੈ ਕਰਕੇ ਬ੍ਰਹਮਾ ਤੱਕ ਜਿੰਨੇ ਵੀ ਜੀਵ ਜੰਤੂ ਹਨ, ਪ੍ਰਾਭੇ ਕੀਨੇ, ਪ੍ਰਾਭੇ ਭੱਬੇ ਨੂੰ ਸਿਹਾਰੀ ਹੈ, ਵਿਆਕਰਨ ਦੇ ਅਨੁਸਾਰ ਅਰਥ ਬਣੇਗਾ ਪ੍ਰਭੂ ਜੀ ਨੇ, ਪਰਮੇਸ਼ਰ ਜੀ ਨੇ, ਇਹ ਸਾਰੇ ਜੀਵਾਂ ਨੂੰ ਪ੍ਰਭੂ ਜੀ ਪਰਮੇਸ਼ਰ ਜੀ ਨੇ ਆਪ ਪੈਦਾ ਕੀਤਾ ਹੈ। ਜਿੰਨੇ ਵੀ ਜੀਵ ਪੈਦਾ ਕੀਤੇ ਨੇ ਸਾਰਿਆਂ ਦੇ ਸਿਰ ਅਰਥਾਤ ਮਸਤਕ ਦੇ ਉੱਪਰ ਪਰਮੇਸ਼ਰ ਜੀ ਨੇ ਕਾਰ ਲਿਖ ਦਿੱਤੀ, ਕਿਰਤ ਲਿਖ ਦਿੱਤੀ, ਪਰਾਰਬਧ ਲਿਖ ਦਿੱਤੀ, ਇੰਨਾ ਸਮਾਂ ਜੀਵੇਗਾ, ਇੰਨਾ ਦੁੱਖ ਭੋਗੇਗਾ, ਇੰਨਾ ਸੁੱਖ ਭੋਗੇਗਾ, ਇਸ ਪ੍ਰਕਾਰ ਜੀਵਨ ਕਾਲ ਦੇ ਅੰਦਰ ਇਸ ਪ੍ਰਕਾਰ ਤੇਰੇ ਉਤਰਾਅ ਚੜਾਅ ਆਉਣਗੇ। ਜਿਹੋ ਜਿਹੀ ਪੂਰਬਲੇ ਜਨਮਾਂ ਦੀ ਕਿਰਤ ਹੈ ਨਾ, ਜਿਹੜੇ ਜਿਹੜੇ ਕਰਮ ਜੀਵ ਕਰਦਾ ਹੈ, ਕੀਤੇ ਜਾ ਰਹੇ ਕਰਮ ਜਿਹੜੇ ਨੇ ਉਹ ਕਿਰਿਆਵਾਨ ਕਰਮ ਨੇ, ਜਦੋਂ ਕਰਮ ਹੋ ਗਿਆ ਫਿਰ ਸੰਚਿਤ ਹੋ ਗਿਆ, ਤੇ ਜਦੋਂ ਜੀਵਨ ਪੂਰਾ ਹੋ ਗਿਆ ਅਗਲੇ ਜਨਮ ਵਾਸਤੇ ਉਹ ਪਰਾਲਬਧ ਬਣ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਪਰਾਲਬਧ ਰੂਪ ਬਣਾ ਕਰਕੇ ਪਰਮੇਸ਼ਰ ਜੀ ਨੇ ਸਭਨਾ ਜੀਵਾਂ ਦੇ ਮੱਥਿਆਂ ਦੇ ਉੱਪਰ ਕਾਰ ਪਾ ਦਿੱਤੀ, ਲਕੀਰ ਪਾ ਦਿੱਤੀ, ਲੇਖ ਪਾ ਦਿੱਤੇ ਨੇ, ਕਿੰਨਾ ਕਿਸੇ ਨੇ ਜੀਉਣਾ, ਕਿੰਨਾ ਕਿਸੇ ਨੇ ਖਾਣਾ, ਕਿੰਨਾ ਕਿਸੇ ਨੇ ਪੀਣਾ ਹੈ।
1: ਹਰ ਜਨ ਕਾ ਹਰ ਦੀਨ ਵਡਾਈ।
0: ਭਾਈ ਇਸ ਪ੍ਰਕਾਰ ਸਾਰਿਆਂ ਦਾ ਪ੍ਰਬੰਧ ਪਰਮੇਸ਼ਰ ਜੀ ਨੇ ਲੇਖ ਲਿਖ ਕੇ ਆਪ ਪਾ ਦਿੱਤਾ ਹੈ। ਜਦੋਂ ਕਿਸੇ ਦੀ ਨੌਕਰੀ ਲੱਗਦੀ ਹੈ ਤੇ ਐਗਰੀਮੈਂਟ ਹੁੰਦਾ ਨਾ, ਇੰਨਾ ਸਮਾਂ ਤੂੰ ਡਿਊਟੀ ਕਰਨੀ ਹੈ ਤੇ ਇੰਨੀ ਤੈਨੂੰ ਤਨਖਾਹ ਮਿਲਣੀ ਹੈ। ਇਸੇ ਪ੍ਰਕਾਰ ਪਰਮੇਸ਼ਰ ਜੀ ਦੇ ਵੱਲੋਂ ਮਰਨ ਲਿਖਾਏ ਆਏ ਨਹੀਂ ਰਹਿਣਾ, ਸਾਰੇ ਜੀਵ ਮਰਨ ਤੋਂ, ਵਾਹਿਗੁਰੂ ਜਨਮ ਲੈਣ ਤੋਂ ਪਹਿਲਾਂ ਆਪਣਾ ਮਰਨਾ ਪਰਮੇਸ਼ਰ ਜੀ ਦੇ ਕੋਲ ਲਿਖਾ ਕੇ ਆਏ ਨੇ ਕਿ ਇੰਨੀ ਉਮਰਾਂ ਭੋਗ ਕੇ ਮਰ ਜਾਣਾ। ਜਿੰਨੇ ਸਾਹ ਪਰਮੇਸ਼ਰ ਜੀ ਨੇ ਲਿਖ ਦਿੱਤੇ, ਇੰਨੇ ਲੱਖ, ਇੰਨੇ ਹਜ਼ਾਰ, ਇੰਨੇ 100 ਸਾਹ ਲੈਣੇ ਨੇ। ਗਣ ਕਾਲੇ ਸਭ ਦਿਵਸ ਸਾਸ ਲਹਿ ਬਟਨ ਘਟਨ ਤਿਲਸਾਰ। ਰੰਚਕ ਮਾਤਰ, ਇੱਕ ਸਾਹ ਮਾਤਰ ਵੀ ਵਾਧਾ ਜਾਂ ਘਾਟਾ ਉਹਨਾਂ ਵਿੱਚ ਨਹੀਂ ਹੋ ਸਕਦਾ। ਭਾਈ ਇਸ ਪ੍ਰਕਾਰ ਸਾਰੇ ਜੀਵਾਂ ਦੇ ਖਾਣ ਪਾਣ ਪਹਿਰਾਣ ਭੋਗਣ ਜੀਵਨ ਦਾ ਪ੍ਰਬੰਧ ਪਰਮੇਸ਼ਰ ਜੀ ਨੇ ਮੱਥੇ ਦੇ ਉੱਪਰ ਲੇਖ ਪਾ ਕਰਕੇ ਸਭਨਾਂ ਦਾ ਆਪ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਨਾਂ ਜੀਵਨ ਦੇ ਦੁੱਖਾਂ ਤੇ ਸੁੱਖਾਂ ਤੋਂ ਕੋਈ ਉਭਰਦਾ ਵੀ ਹੈ, ਕੋਈ ਬਚਦਾ ਵੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਨਾਮ ਦੀ ਵਡਿਆਈ ਦਿੱਤੀ ਹੈ। ਹਰੀ ਪਰਮੇਸ਼ਰ ਜੀ ਆਪਣੇ ਪਿਆਰਿਆਂ ਨੂੰ ਫਿਰ ਪਾਪਾਂ ਦੀ ਕਿਰਤ ਵਿੱਚ ਗਲਤਾਨ ਨਹੀਂ ਹੋਣ ਦਿੰਦੇ। ਧੰਦੇ ਧੰਧਾਰਾਂ ਨੂੰ ਕਰਦਿਆਂ ਹੋਇਆ ਵੀ ਗੁਰਮੁਖ ਪਿਆਰੇ ਅਸੰਗ ਰਹਿਣ, ਐਸੀ ਮਰਿਆਦਾ ਬਣਾ ਦਿੱਤੀ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਪ੍ਰਕਾਰ ਹਰੀ ਪਰਮੇਸ਼ਰ ਜੀ ਨੇ ਜਿੱਥੇ ਪ੍ਰਤੱਖ ਧਰਮ ਦੀ ਕਿਰਤ ਵਿੱਚ ਲਾਇਆ, ਚੋਰੀ ਜਾਰੀ ਠੱਗੀ ਚਕਾਰੀ ਚੋਰੀ ਨਹੀਂ ਕਰਦੇ। ਹਜ਼ੂਰ ਫਰਮਾਉਂਦੇ ਨੇ, ਹਰ ਕਾਰ ਲਾਵੈ, ਹਰੀ ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਨੂੰ ਬੰਦਗੀ ਕਰਨ ਰੂਪੀ ਕਿਰਤ ਦੇ ਵਿੱਚ ਕਾਰ ਦੇ ਵਿੱਚ ਲਗਾਇਆ ਹੈ।
1: ਸਤਿਗੁਰ ਹਰ ਹਰ ਨਾਮ ਦ੍ਰਿੜਾਵਾ।
0: ਮਹਾਰਾਜ ਜਦੋਂ ਸਾਰਾ ਸੰਸਾਰ ਆਪਣੇ ਪਾਪ ਕਰਮਾਂ ਧੰਦੇ ਧੰਧਾਰਾਂ ਦੇ ਵਿੱਚ ਗਾਫਲਤਾਈ ਕਰਕੇ ਬਚਿਆ ਹੋਇਆ ਹੈ ਤੇ ਫਿਰ ਨਾਮ ਦੇ ਰਸੀਏ ਕਿਵੇਂ ਬਚਦੇ ਨੇ? ਇਹ ਧੰਦੇ ਧੰਧਾਰਾਂ ਨੂੰ ਕਰਦਿਆਂ ਹੋਇਆ ਮਨ ਕਰਕੇ ਵਿਰਖਤ ਕਿਵੇਂ ਰਹਿੰਦੇ ਨੇ? ਮਹਾਰਾਜ ਇਹਨਾਂ ਦੇ ਮਨ ਨੂੰ ਧੰਦਿਆਂ ਦਾ ਮੋਹ ਕਿਉਂ ਨਹੀਂ ਪਾਉਂਦਾ? ਇਹਨਾਂ ਦੇ ਮਨ ਨੂੰ ਪਰਿਵਾਰ ਦਾ ਮੋਹ ਜੰਜਾਲ ਰੂਪ ਹੋ ਕਰਕੇ ਬੰਧਨ ਰੂਪ ਹੋ ਕਰਕੇ ਕਿਉਂ ਨਹੀਂ ਪਾਉਂਦਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਤਿਗੁਰ ਹਰ ਹਰ ਨਾਮ ਦ੍ਰਿੜਾਵੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ।

0: ਮੰਤਰ ਦੀ ਦਾਤ ਦਿੰਦੇ ਨੇ, ਇਹ ਨਾਮ ਦਾ ਦ੍ਰਿੜ ਕਰਾਉਣਾ ਹੈ। ਸੋ ਪਹਿਲਾਂ ਸਤਿਗੁਰੂ ਜੀ ਆਪ ਸਰੀਰ ਧਾਰਨ ਕਰਕੇ ਨਾਮ ਜਪਾਉਂਦੇ ਦ੍ਰਿੜ ਕਰਾਉਂਦੇ ਸਨ, ਹੁਣ ਪੰਜ ਪਿਆਰਿਆਂ ਦੇ ਵਿੱਚ ਅੱਜ ਦੇ ਸਮੇਂ ਪ੍ਰਵੇਸ਼ ਕਰਕੇ ਸਤਿਗੁਰੂ ਜੀ ਅਭਿਲਾਖੀਆਂ ਦੇ ਤਾਈ ਅੰਮ੍ਰਿਤ ਛਕਾ ਕਰਕੇ ਨਾਮ ਨੂੰ ਦ੍ਰਿੜ ਕਰਵਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਸਾਡੇ ਤਾਈ ਕੀ ਕਰਨਾ ਚਾਹੀਦਾ ਹੈ? ਸਾਡੇ ਮਨ ਚੋਂ ਵੀ ਮੋਹ ਦੇ ਬੰਧਨ ਟੁੱਟ ਜਾਣ, ਸੰਸਾਰਾਕਾਰ ਤੋਂ ਉਲਟ ਕਰਕੇ ਬਿਰਤੀ ਸਾਡੀ ਬ੍ਰਹਮਾਕਾਰ ਹੋ ਜਾਵੇ ਮਹਾਰਾਜ, ਸਾਡੇ ਵੀ ਇਹ ਜਿਹੜੇ ਮੱਥੇ ਦੇ ਅਸ਼ੁਭ ਲੇਖ ਨੇ ਉਹ ਮਿਟ ਜਾਣ, ਸ਼ੁਭ ਭਾਗਾਂ ਵਾਲੇ ਹੋ ਜਾਈਏ, ਤੇ ਚੇਤਨ ਦੀ ਅੰਸ ਸਾਰਿਆਂ ਦੇ ਵਿੱਚ ਹੋਣੇ ਕਰਕੇ ਸਤਿਗੁਰੂ ਜੀ ਭਾਈ ਦਾ ਸਨਮਾਨ ਦਿੰਦੇ ਨੇ। ਹਰ ਬੁੱਲ ਹੋ ਗੁਰ ਕੇ ਸਿੱਖ ਮੇਰੇ ਭਾਈ। ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖੋ, ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਆਰੇ ਗੁਰਸਿੱਖੋ, ਹੇ ਗੁਰਸਿੱਖ ਮੇਰੇ ਭਰਾਤਾ ਮੇਰੇ ਭਾਈ ਜੀ, ਹਰੀ ਜੀ ਦੇ ਨਾਮ ਨੂੰ ਜਪੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਭਾਈ ਦਾ ਖਿਤਾਬ ਦਿੱਤਾ, ਭਾਈ ਦਾ ਅਰਥ ਭਰਾ ਹੋਇਆ ਕਰਦਾ। ਇਸੇ ਪ੍ਰਕਾਰ ਪੰਜਵੇਂ ਜਾਮੇ ਤੱਕ ਜਦੋਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ ਨਾ, ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖੁਸ਼ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਦਾ ਬਚਨ ਦਿੱਤਾ ਸੀ, ਭਾਈ ਦਾ ਪਦ ਦਿੱਤਾ, ਖਿਤਾਬ ਦਿੱਤਾ ਸੀ, ਤੁਸੀਂ ਭਾਈ ਬੁੱਢਾ ਹੋ, ਤੁਸੀਂ ਸਾਡੇ ਭਰਾਤਾ ਸਾਡੇ ਭਰਾ ਹੋ। ਤੇ ਸਤਿਗੁਰੂ ਜੀ ਸਭਨਾਂ ਦੇ ਅੰਦਰ ਚੇਤਨ ਦੀ ਅੰਸ ਹੋਣੇ ਕਰਕੇ ਸਭਨਾਂ ਨੂੰ ਭਾਈ ਦਾ ਖਿਤਾਬ ਦਿੰਦੇ ਨੇ। ਹੇ ਮੇਰੇ ਭਰਾਤਾ ਜੀ, ਹੇ ਭਰਾਵੋ, ਹੇ ਜਗਿਆਸੂ ਜਨੋ, ਸਤਿਗੁਰੂ ਜੀ ਦੇ ਪਿਆਰਿਓ ਗੁਰਸਿੱਖੋ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮੁਖ ਦੇ ਵਿੱਚੋਂ ਬੋਲਣਾ ਜਪਣਾ ਕਰੋ। ਹਰੀ ਪਰਮੇਸ਼ਰ ਜੀ ਦਾ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਜਪਾਇਆ ਹੋਇਆ ਨਾਮ, ਜਪਿਆ ਹੋਇਆ ਨਾਮ ਹੈ ਨਾ, ਇਹ ਜੀਵਾਂ ਨੂੰ ਭਵ ਜਲ ਸੰਸਾਰ ਸਾਗਰ ਤੋਂ, ਇਸ ਜਗਤ ਤੋਂ ਤਾਰ ਦਿੰਦਾ ਹੈ। ਜਗਤ ਜ ਜੰਮਣ ਵਾਲਾ ਤੇ ਗਤ ਪੈਦਾ ਨਾਸ ਹੋ ਜਾਣ ਵਾਲਾ, ਜਿਹੜਾ ਪੈਦਾ ਹੋ ਜਾਵੇ ਤੇ ਨਾਸ ਹੋ ਜਾਵੇ ਤਿਸ ਦਾ ਨਾਮ ਜਗਤ ਹੈ। ਪਾਈਏ ਜੰਮਣ ਮਰਨ ਵਾਲੇ ਭਵ ਜਲ ਸੰਸਾਰ ਤੋਂ ਸਤਿਗੁਰੂ ਜੀ ਦੁਆਰਾ ਬਖਸ਼ਿਆ ਨਾਮ ਜੀਵਾਂ ਦੇ ਤਾਂ ਹੀ ਤਾਰ ਦਿੰਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਮਹਾਰਾਜ ਆਪ ਜੀ ਸਤਿਗੁਰਾਂ ਦੀ ਵਡਿਆਈ ਕਰਦੇ ਹੋ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਸਤਿਗੁਰੂ ਜੀ ਦੇ ਨਾਮ ਦੁਆਰਾ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਨਾਮ ਦਿੰਦੇ ਨੇ ਤਾਂ ਜੀਵ ਤਾਰਦਾ ਹੈ। ਮਹਾਰਾਜ ਸਤਿਗੁਰਾਂ ਦਾ ਜ਼ਿਕਰ ਕਰਦੇ ਹੋ, ਕਿਰਪਾਲਤਾ ਕਰਕੇ ਦੱਸੋ ਮਹਾਰਾਜ, ਸਤਿਗੁਰੂ ਜੀ ਦੀ ਮਹਾਨਤਾ ਕਿੰਨੀ ਕੁ ਹੈ, ਪੂਰੇ ਗੁਰੂ ਦੀ ਕਿੰਨੀ ਕੁ ਮਹਾਨਤਾ ਹੈ। ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਜੋ ਗੁਰ ਕਉ ਜਨ ਪੂਜੇ ਸੇਵੇ, ਜਿਹੜਾ ਵੀ ਸਤਿਗੁਰੂ ਜੀ ਦਾ ਜਨ ਪਿਆਰਾ ਗੁਰਸਿੱਖ ਸ਼ਰਧਾਲੂ ਸ਼ਰਧਾਵਾਨ ਜਗਿਆਸੂ ਇਸ਼ਾਵਾਨ, ਜਿਹੜਾ ਵੀ ਜੀਵ ਸਤਿਗੁਰੂ ਜੀ ਨੂੰ ਪੂਜਦਾ ਤੇ ਸਤਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ, ਸੇਵੇ ਤੋਂ ਭਾਵ ਸੇਵਣਾ ਜਪਣਾ ਹੈ, ਸਤਿਗੁਰੂ ਜੀ ਦਾ ਪੂਜਨ ਕਰਦਾ ਤੇ ਨਾਮ ਜਪਦਾ ਹੈ। ਸਤਿਗੁਰੂ ਜੀ ਦਾ ਪੂਜਨ ਕਰਨ ਵਾਲਾ ਤੇ ਨਾਮ ਜਪਣ ਵਾਲਾ ਜਿਹੜਾ ਜਨ ਹੈ ਨਾ, ਮੇਰੇ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਪਰਮ ਪਿਤਾ ਜੀ ਦੇ ਮਨ ਨੂੰ ਭਾ ਜਾਂਦਾ, ਚੰਗਾ ਲੱਗਦਾ, ਪਿਆਰਾ ਲੱਗਦਾ ਹੈ ਜੀਓ। ਮਹਾਰਾਜ ਸਤਿਗੁਰੂ ਜੀ ਦੀ ਸੇਵਾ ਅਕਾਲ ਪੁਰਖ ਨੂੰ ਇੰਨੀ ਕਿਉਂ ਚੰਗੀ ਲੱਗਦੀ ਏ? ਸਤਿਗੁਰੂ ਜੀ ਦੀ ਸੇਵਾ ਹੀ ਕਿਉਂ ਭਾਉਂਦੀ ਹੈ ਅਕਾਲ ਪੁਰਖ ਨੂੰ? ਮੜੀਆਂ ਦੀ ਮੱਟਾਂ ਦੀ ਸਾਰੀਆਂ ਪੂਜਾ ਤੋਂ ਰੋਕਦੇ ਹੋ ਤੇ ਸਤਿਗੁਰੂ ਜੀ ਦੀ ਸੇਵਾ ਦਾ ਉਪਦੇਸ਼ ਦਿੰਦੇ ਹੋ, ਪਰਮੇਸ਼ਰ ਜੀ ਨੂੰ ਸਤਿਗੁਰੂ ਜੀ ਦੀ ਸੇਵਾ ਚੰਗੀ ਲੱਗਣ ਦਾ ਮਹਾਰਾਜ ਕਾਰਨ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਹਰ ਕੀ ਸੇਵਾ ਸਤਿਗੁਰ ਪੂਜੋ। ਭਾਈ ਜਿਹੜੀ ਸਤਿਗੁਰੂ ਜੀ ਦੀ ਪੂਜਾ ਕਰਨੀ, ਸਤਿਗੁਰੂ ਜੀ ਦੀ ਸੇਵਾ ਕਰਨੀ, ਇਹ ਹਰੀ ਦੀ ਹੀ ਸੇਵਾ ਹੈ। ਹਰੀ ਵਿੱਚ ਪਰਮੇਸ਼ਰ ਵਿੱਚ ਤੇ ਸਤਿਗੁਰੂ ਜੀ ਦੇ ਅੰਦਰ ਕੋਈ ਭੇਦ ਨਹੀਂ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਸਤਿਗੁਰ ਪਰਮੇਸ਼ਰ ਮੇਰਾ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸਤਿਗੁਰੂ ਜੀ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਤੇ ਗੁਰ ਪਰਮੇਸ਼ਰ ਜੀ ਦੇ ਅੰਦਰ ਕੋਈ ਭੇਦ ਨਹੀਂ, ਸਤਿਗੁਰੂ ਜੀ ਹੀ ਪਰਮੇਸ਼ਰ ਰੂਪ ਨੇ। ਇਸ ਕਰਕੇ ਸਤਿਗੁਰੂ ਜੀ ਦੀ ਸੇਵਾ ਹਰੀ ਪਰਮੇਸ਼ਰ ਜੀ ਦੀ ਸੇਵਾ ਹੈ।
1: ਕਰ ਕਿਰਪਾ ਆਪ ਤਰਾਵਾ।
0: ਤੇ ਜਿਹੜੇ ਸਤਿਗੁਰੂ ਜੀ ਦੀ ਸੇਵਾ ਵਿੱਚ ਲੱਗ ਜਾਂਦੇ ਨੇ, ਫਿਰ ਹਰੀ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਸਾਗਰ

ਨੇ ਜੋ ਮੂਰਤੀਆਂ ਦਾ ਪੂਜਨ ਕਰਦੇ ਨੇ, ਪੱਥਰਾਂ ਦਾ ਪੂਜਨ ਕਰਦੇ ਨੇ, ਸਾਲ ਗ੍ਰਾਮ ਦਾ ਪੂਜਨ ਕਰਦੇ ਨੇ, ਮਹਾਰਾਜ ਉਹ ਫੁੱਲ ਤੋੜ ਕੇ, ਪੱਤੀਆਂ ਤੋੜ ਕੇ, ਅੱਕ ਦੇ ਫੁੱਲ ਤੋੜ ਕੇ, ਧਤੂਰਾ ਤੋੜ ਕਰਕੇ, ਬੇਲ ਪੱਤਰ ਤੋੜ ਕਰਕੇ ਸ਼ਿਵਲਿੰਗ ਦੀ ਪੂਜਾ ਕਰਦੇ ਨੇ। ਇਸੇ ਪ੍ਰਕਾਰ ਮੂਰਤੀਆਂ ਦਾ ਪੂਜਨ ਕਰਦੇ ਨੇ, ਫੁੱਲ ਤੋੜ ਤੋੜ ਕੇ ਪੱਥਰ ਦੀਆਂ ਮੂਰਤਾਂ ਨੂੰ ਚੜ੍ਹਾਉਂਦੇ ਨੇ।

ਆਪ ਜੀ ਬਚਨ ਕਰਦੇ ਹੋ ਸਤਿਗੁਰੂ ਗੁਰੂ ਜੀ ਨੂੰ ਪੂਜੋ, ਪਰ ਦੁਨੀਆਂ ਦੇ ਅੰਦਰ ਪੱਥਰ ਪੂਜਣ ਦਾ, ਮੂਰਤੀਆਂ ਪੂਜਣ ਦਾ ਬੜਾ ਵਿਧਾਨ ਹੈ, ਆਦਿ ਸਮੇਂ ਤੋਂ ਬੜਾ ਰਿਵਾਜ ਚੱਲਿਆ ਹੁੰਦਾ। ਸਤਿਗੁਰੂ ਜੀ ਦੇ ਬਚਨ ਨੇ ਨਾ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਨਾਰਦ ਮੁਨੀ ਦੇ ਕਹਿਣ ਤੇ ਪੱਥਰ ਪੂਜਦੇ ਨੇ ਜੀ, ਕਿਉਂ ਪੂਜਦੇ ਨੇ? ਪੁੱਛਿਆ ਜੀ, ਭਗਵਾਨ ਦਾ ਧਿਆਨ ਨਹੀਂ ਆਉਂਦਾ, ਕਿਹੋ ਜਿਹੇ ਨੇ ਭਗਵਾਨ, ਕਿਵੇਂ ਧਿਆਨ ਧਰੀਏ? ਤੇ ਨਾਰਦ ਨੇ ਮੂਰਤ ਬਣਾ ਕੇ ਕਿਹਾ, ਮੰਨ ਲਓ ਜਿੱਦਾਂ ਦੀ ਇਹ ਮੂਰਤ ਹੈ ਉਦਾਂ ਦੇ ਭਗਵਾਨ ਜੀ ਨੇ, ਏਦਾਂ ਦੀ ਮੂਰਤ ਮਨ ਵਿੱਚ ਵਸਾ ਕੇ ਤੇ ਭਗਵਾਨ ਜੀ ਦੀ ਉਪਾਸ਼ਨਾ ਕਰੋ। ਕਿਉਂਕਿ ਨਾਰਦ ਜੀ ਆਪ ਪ੍ਰੇਮਾ ਭਗਤੀ ਕਰਨ ਵਾਲੇ ਪ੍ਰੇਮੀ ਭਗਤ ਨੇ, ਮੂਰਤ ਬਣਾਈ ਸੀ ਸਿਰਫ ਦਿਖਾਉਣ ਵਾਸਤੇ ਕਿ ਏਦਾਂ ਦਾ ਭਗਵਾਨ ਜੀ ਨੂੰ ਮਨ ਵਿੱਚ ਕਲਪਤ ਕਰਕੇ ਤਿਸ ਦਾ ਪਿਆਰ ਤੇ ਇਸ ਦੀ ਬੰਦਗੀ ਹਿਰਦੇ ਵਿੱਚ ਧਾਰਨ ਕਰੋ, ਤੇ ਇਸ ਦੀ ਮੂਰਤ ਨੂੰ ਹਿਰਦੇ ਵਿੱਚ ਧਾਰਨ ਕਰੋ। ਹਿਰਦੇ ਵਿੱਚ ਤੇ ਧਾਰਨ ਕਰਦੇ ਨਹੀਂ, ਤੇ ਪ੍ਰਤੱਖ ਸਾਧ ਸੰਗਤ ਜੀ ਤਿੰਨਾਂ ਦਾ ਪੂਜਨ ਕਰੀ ਜਾਂਦੇ ਨੇ ਫੁੱਲ ਇਤਿਆਦਿਕ ਚੜ੍ਹਾ ਕਰਕੇ। ਪੁੱਛਿਆ, ਮਹਾਰਾਜ ਇੱਕ ਮੂਰਤੀਆਂ ਇਤਿਆਦਿਕਾਂ ਤੇ ਫੁੱਲ ਚੜ੍ਹਾ ਕੇ ਪੂਜਨ ਕਰਦੇ ਨੇ, ਕਿ ਉਹ ਪੂਜਾ ਪ੍ਰਵਾਨ ਨਹੀਂ? ਸਤਿਗੁਰੂ ਜੀ ਦੀ ਟਹਿਲ ਸੇਵਾ ਰੂਪੀ ਪੂਜਾ ਤੇ ਜਪਿਆ ਨਾਮ ਹੀ ਪ੍ਰਵਾਨ ਹੈ, ਤੇ ਮਹਾਰਾਜ ਕੀ ਉਹ ਪੱਥਰਾਂ ਦੀਆਂ ਮੂਰਤਾਂ ਦਾ ਪੂਜਣਾ ਪ੍ਰਵਾਨ ਨਹੀਂ? ਦੱਸੋ ਕਿਰਪਾ ਕਰਕੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਰਮ ਭੂਲੇ ਅਗਿਆਨੀ ਅੰਧਲੇ, ਭਾਈ ਉਹ ਤੇ ਅਗਿਆਨੀ ਗਿਆਨ ਤੋਂ ਹੀਣੇ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ, ਜੀਵ ਭਰਮਾਂ ਦੇ ਵਿੱਚ ਪੈ ਕਰਕੇ ਭੁੱਲੇ ਹੋਏ ਹਨ। ਜਿਹੜੇ ਭਰਮਾਂ ਦੇ ਭਰਮਾਏ ਹੋਏ ਫੁੱਲਾਂ ਨੂੰ ਤੋੜ ਆਵੇ ਤੋੜ ਕੇ ਲੈ ਕੇ ਆਉਂਦੇ ਨੇ, ਤੇ ਲਿਆ ਕੇ ਪੱਥਰਾਂ ਦੇ ਉੱਪਰ ਚੜਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਪਾਤੀ ਤੋਰੈ ਮਲ ਨੀ ਪਾਤੀ ਪਾਤੀ ਜੀਉ, ਜਿਸ ਪਾਹਨ ਕਹੋ ਪਾਤੀ ਤੋਰੈ ਸੋ ਪਾਹਨ ਨਿਰਜੀਉ, ਭੂਲੀ ਮਲ ਨੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦੇਉ। ਇਸੇ ਪ੍ਰਕਾਰ ਬਚਨ ਕਰਨਾ ਕੀਤੇ, ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸੰਕਰ ਦੇਉ, ਤੀਨ ਦੇਵ ਪ੍ਰਤੱਖ ਤੋਰੇ ਕਰੇ ਕਿਸ ਕੀ ਸੇਵ, ਤਿੰਨ ਦੇਵਤੇ ਤੇ ਪ੍ਰਤੱਖ ਤੋੜ ਦਿੱਤੇ। ਬ੍ਰਹਮਾ ਜੀ ਪੱਤਿਆਂ ਵਿੱਚ ਵਸਦੇ ਨੇ, ਡਾਲੀਆਂ ਟਾਹਣੀਆਂ ਵਿੱਚ ਵਿਸ਼ਨੂੰ ਜੀ ਵਸਦੇ ਨੇ, ਫੁੱਲਾਂ ਵਿੱਚ ਸ਼ਿਵ ਜੀ ਵਸਦੇ ਨੇ, ਡਾਣੀਆਂ ਵੀ ਤੋੜ ਦਿੱਤੀਆਂ, ਫੁੱਲ ਵੀ ਤੋੜ ਦਿੱਤੇ, ਪੱਤੇ ਵੀ ਤੋੜ ਦਿੱਤੇ, ਤਿੰਨ ਦੇਵਤਿਆਂ ਨੂੰ ਤੋੜ ਦਿੱਤੇ, ਤੇ ਨਿਰਜਿੰਦ ਪੱਥਰ ਨੂੰ ਲਿਆ ਕੇ ਪੂਜੀ ਜਾਂਦੇ ਨੇ। ਇਹ ਮਾਲਣ ਭੁੱਲੀ ਹੋਈ ਹੈ ਜੇ ਫੁੱਲ ਤੋੜਦੀ ਫਿਰਦੀ ਏ, ਪੱਤੀ ਪੱਤੀ ਦੇ ਵਿੱਚ ਜੀਵ ਵਸਦਾ, ਤੇ ਜੀਵ ਵਾਲੇ ਫੁੱਲਾਂ ਨੂੰ ਤੋੜ ਕੇ ਤੇ ਨਿਰਜਿੰਦ ਪੱਥਰਾਂ ਨੂੰ ਪੂਜਦੇ ਨੇ। ਦੁਬਿਧਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ, ਸਤਿਗੁਰੂ ਜੀ ਨੇ ਭਰਮੀ ਕੱਢ ਦਿੱਤੇ ਨੇ। ਸੋ ਬਚਨ ਕਰਦੇ ਨੇ, ਭਾਈ ਭਰਮਾਂ ਦੇ ਭਰਮਾਏ ਹੋਏ ਲੋਕ ਭੁੱਲੇ ਹੋਏ ਫੁੱਲਾਂ ਨੂੰ ਤੋੜ ਕਰਕੇ ਪੱਥਰਾਂ ਨੂੰ ਪੂਜਦੇ ਹਨ। ਜਿਹੜੇ ਨਿਰਜਿੰਦ ਪੱਥਰਾਂ ਦੀਆਂ ਮੂਰਤਾਂ, ਪੱਥਰਾਂ ਦੀਆਂ ਇਸ ਪ੍ਰਕਾਰ ਮੂਰਤੀਆਂ ਨੇ, ਬੁੱਤ ਨੇ ਨਾ, ਜਿੰਦ ਤੋਂ ਹੀਣੇ, ਉਹਨਾਂ ਪੱਥਰਾਂ ਦੇ ਬੁੱਤਾਂ ਨੂੰ ਪੂਜਦੇ ਨੇ। ਮੜਾ ਸਰੇ ਵਹੇ, ਤੇ ਜਿਹੜਾ ਕੋਈ ਬੰਦਾ ਮਰ ਜਾਂਦਾ, ਸੰਸਕਾਰ ਕੀਤਾ ਜਾਂਦਾ, ਉਹ ਇੱਥੇ ਇੱਕ ਜਗ੍ਹਾ ਬਣਾ ਦਿੱਤੀ ਜਾਂਦੀ, ਉਹਨੂੰ ਕਿਹਾ ਜਾਂਦਾ ਮੜ, ਤੇ ਮਰਿਆ ਹੋਇਆ ਦੇ ਮੜਾਂ ਨੂੰ ਜਾ ਕਰਕੇ ਸੇਵਾ ਕਰਦੇ ਪੂਜਦੇ ਹਨ। ਦੀਵਾਲੀ ਵਾਲੀ ਰਾਤ ਨੂੰ ਅਕਸਰ ਦੇਖਿਆ ਜਾਂਦਾ ਹੈ, ਲੋਕ ਦੀਵੇ ਜਗਾ ਕਰਕੇ ਤੇ ਜਾ ਕੇ ਮੜੀਆਂ ਦੇ ਵਿੱਚ ਉਹਨਾਂ ਦਾ ਪੂਜਨ ਕਰਦੇ ਨੇ, ਮਰਿਆਂ ਦਾ ਪੂਜਨ ਕਰਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਇਹ ਮੂਰਖਾਂ ਦੇ ਅੰਧ ਤਾਈਆਂ ਵਾਲੇ ਭਰਮਾਂ ਵਿੱਚ ਭੁੱਲਿਆ ਹੋਇਆ ਦੇ ਕਰਮ ਨੇ, ਪੱਥਰਾਂ ਨੂੰ ਪੂਜਦੇ ਨੇ, ਬੁੱਤਾਂ ਨੂੰ ਪੂਜਦੇ ਨੇ, ਕੋਊ ਬੁੱਤਾਂ ਕੋ ਪੂਜਤ ਹੈ ਪਸ, ਪਸ਼ੂ ਲੋਕ ਨੇ ਉਹ ਜਿਹੜੇ ਬੁੱਤਾਂ ਨੂੰ ਪੂਜਦੇ ਨੇ, ਕੋ ਮ੍ਰਿਤਾਂ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਬਚਨ ਕਰਦੇ ਨੇ, ਨਿਰਜੰਦ ਪੱਥਰਾਂ ਨੂੰ ਤੇ ਮੂਰਤੀਆਂ ਨੂੰ ਪੂਜਦੇ ਨੇ, ਤੇ ਮੜੀਆਂ ਦੀ ਜਾ ਕੇ ਸੇਵਾ ਕਰਦੇ ਹਨ। ਭਾਈ ਆਪਣੀ ਜ਼ਿੰਦਗੀ ਭਰ ਦੀ ਕੀਤੀ ਹੋਈ ਸਾਰੀ ਇਹ ਮੜੀਆਂ ਤੇ ਪੱਥਰਾਂ ਨੂੰ ਪੂਜਣ ਦੀ ਕਾਲ ਉਹ ਵਿਅਰਥ ਗਵਾ ਲੈਂਦੇ ਨੇ। ਨਾ ਪਾਥਰ ਬੋਲੇ ਨਾ ਕੁਛ ਦੇ, ਨਿਹਫਲ ਕਰ ਫੋਕਟ ਕਰਮ ਨਿਹਫਲ ਹੈ ਸੇਵ, ਸਾਰੀ ਕੀਤੀ ਹੋਈ ਪੱਥਰਾਂ ਦੀ ਸੇਵਾ ਨਿਸਫਲ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਸਾਰੀ ਜ਼ਿੰਦਗੀ ਮੁਸ਼ਕਤਾਂ ਘਾਲ ਨੂੰ ਕਰਦੇ ਰਹਿੰਦੇ ਨੇ ਤੇ ਵਿਅਰਥ ਗਵਾ ਲੈਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਪਛਾਣ ਕੀ ਹੈ? ਕਿਰਪਾ ਕਰਕੇ ਪਛਾਣ ਦੱਸੋ ਸਤਿਗੁਰੂ ਜੀ ਦੀ, ਕਿਸ ਨੂੰ ਸਤਿਗੁਰੂ ਜੀ ਜਾਣੀਏ? ਅੱਜ ਦੇ ਸਮੇਂ ਤੇ ਜਿੱਥੇ ਬਿਲਡਿੰਗਾਂ ਬਹੁਤੀਆਂ ਬਣੀਆਂ ਹੋਣ, ਕੰਨਾਂ ਚ ਮੰਤਰ ਦੇਣ ਵਾਲਾ ਕਹਿੰਦੇ ਬੜੀ ਮਾਇਆ ਬਈ, ਬੜਾ ਚੜਾਵਾ ਬਈ, ਬੜਾ ਪ੍ਰਤਾਪ ਹੈ ਇੱਥੇ, ਬੜੀਆਂ ਬਿਲਡਿੰਗਾਂ ਬਣੀਆਂ, ਆ ਪੂਰੀ ਕਲੋਨੀ ਬਣ ਗਈ, ਪੂਰਾ ਸ਼ਹਿਰ ਹੀ ਇਹਨਾਂ ਨੇ ਵੜ ਲਿਆ, ਇਵੇਂ ਜਾਣ ਕੇ ਜਾ ਕੇ ਮੱਥੇ ਟੇਕਦੇ ਨੇ। ਭਾਈ ਕਲੋਨੀ ਵੜ ਲੈਣੀ, ਸ਼ਹਿਰ ਵੜ ਲੈਣਾ ਸਤਿਗੁਰੂ ਦੀ ਪਛਾਣ ਨਹੀਂ? ਸਤਿਗੁਰੂ ਜੀ ਕੌਣ ਹੁੰਦਾ? ਪਛਾਣ ਸ੍ਰੀ ਗੁਰੂ ਰਾਮਦਾਸ ਜੀ ਦੱਸਦੇ ਨੇ, ਬ੍ਰਹਮ ਬਿੰਦੇ ਜੋ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਆਪਣੇ ਅੰਤਰ ਆਤਮੇ ਜਾਣਦੇ ਨੇ, ਜੋ ਬਿੰਦੇ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਗਿਆਤ ਦੇਣ ਵਾਲੇ ਨੇ, ਸੋ ਸਤਿਗੁਰ ਕਹੀਐ।
ਜੋ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਲ ਅੰਤਰਮ ਆਤਮੇ ਇੱਕਮਿਕ ਹੋਏ ਨੇ ਤੇ ਜਗਿਆਸੂਆਂ ਦੇ ਤਾਂ ਹੀ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਲ ਮੇਲ ਦੇਣ ਵਾਲੇ ਨੇ, ਉਹਨਾਂ ਨੂੰ ਸਤਿਗੁਰ ਕਿਹਾ ਜਾਂਦਾ ਹੈ। ਅੱਜ ਕੱਲ੍ਹ ਤੇ ਦੰਬੀ ਪਖੰਡੀ ਫਿਲਮਾਂ ਬਣਾਉਣ ਵਾਲੇ ਵੀ ਸਾਧ ਸੰਗਤ ਜੀ ਸਤਿਗੁਰੂ ਸਦਵਾਈ ਜਾਂਦੇ ਨੇ, ਫਿਰ ਧਰਤੀ ਦੇ ਅੰਦਰ ਗੁਫਾਵਾਂ ਦੇ ਵਿੱਚ ਪਾਪ ਕਰਮ ਕਰਦੇ ਫੜੇ ਜਾਂਦੇ ਨੇ, ਫਿਰ ਕੈਦਾਂ ਭੁਗਤਦੇ ਨੇ। ਇਹ ਸਤਿਗੁਰੂ ਨਹੀਂ, ਇਹ ਪਖੰਡੀ ਨੇ। ਸਤਿਗੁਰੂ ਉਹ ਹੁੰਦਾ ਜੋ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਜਾਣਦੇ ਨੇ, ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਹਨ ਭਾਈ, ਉਹਨਾਂ ਨੂੰ ਸਤਿਗੁਰੂ ਕਿਹਾ ਜਾਂਦਾ ਹੈ। ਤੇ ਜਿਹੜੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਕਥਾ ਸੁਣਾਉਂਦੇ ਨੇ ਤੇ ਜੀਵਾਂ ਦੇ ਅਸ਼ਰਧਕ ਹੋਏ ਮਨਾਂ ਨੂੰ ਨਾਮ ਬਾਣੀ ਦੇ ਰਸ ਦੇ ਨਾਲ, ਨਾਮ ਰੂਪੀ ਜਲ ਦੇ ਨਾਲ ਹਰਿਆ ਭਰਿਆ ਕਰ ਦੇਣ ਵਾਲੇ ਨੇ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰਾਂ ਦੀ ਸੇਵਾ ਕਿਵੇਂ ਕਰੀਏ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਐਸੇ ਸਤਿਗੁਰਾਂ ਦੇ ਦੀਦਾਰ ਹੋ ਜਾਣਨਾ ਤੇ ਸ਼ਾਦਨ ਤਿੰਨਾਂ ਨੂੰ ਬਸਤਰ ਦੇਣਾ ਕਰੀਏ, ਭੋਜਨ ਤਿੰਨਾਂ ਨੂੰ ਪਕਵਾਨ ਭੇਟਾ ਕਰਨਾ ਕਰੀਏ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਪਾਟ ਸੂਤੀ ਬਸਤਰ, ਪਟੰਬਰ ਰੇਸ਼ਮੀ ਬਸਤਰ, ਬਹੁ ਵਿਧ ਬਹੁਤੀਆਂ ਵਿਧੀਆਂ ਦੇ ਨਾਲ ਪ੍ਰਕਾਰ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ। ਸੋ ਤਿੰਨਾਂ ਦੇ ਅੱਗੇ ਸਨਮੁਖ ਭੇਟਾਵਾਂ ਰੱਖ ਕਰਕੇ ਤਿੰਨਾਂ ਦੀ ਸੇਵਾ ਕਰੀਏ, ਪਦਾਰਥ ਅਰਪੀਏ।
1: ਸਤਿਕਾਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾ ਆਵਾ।
0: ਸਤਿਕਾਰ ਹੈ ਪਿਆਰਿਓ ਗੁਰਸਿੱਖੋ, ਇਹ ਸੱਚ ਕਰਕੇ ਜਾਣੋ, ਮੁਖ ਸੰਚੋ ਪਦਾਰਥ ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਗ ਲਵਾਉਣਾ ਕਰੀਏ। ਅੱਜ ਵੀ ਸਾਧ ਸੰਗਤ ਜੀ ਖੀਰਾ ਬਣਾ ਕਰਕੇ, ਪਦਾਰਥ ਬਣਾ ਕਰਕੇ, ਕੜਾਹ ਪ੍ਰਸ਼ਾਦ ਬਣਾ ਕਰਕੇ ਸਤਿਗੁਰੂ ਜੀ ਨੂੰ ਭੋਗ ਲਗਵਾਇਆ ਜਾਂਦਾ ਨਾ। ਇਸ ਪ੍ਰਕਾਰ ਹੁਣ ਲਾਵਾ ਭੋਗ ਹਰ ਰਾਏ, ਹੇ ਪ੍ਰਕਾਸ਼ ਸਰੂਪ ਹਰੀ ਜੀ ਕਿਰਪਾ ਕਰਕੇ ਭੋਗ ਲਾਓ। ਸਤਿਗੁਰੂ ਜੀ ਬਚਨ ਕਰਦੇ ਨੇ ਨਿਸ਼ਚੇ ਦੇ ਸਹਿਤ ਜਾਣ ਲਵੋ। ਇਸ ਪ੍ਰਕਾਰ ਪਦਾਰਥਾਂ ਨੂੰ ਸੰਚੋ ਇਕੱਤਰ ਕਰਕੇ ਜਿਹੜਾ ਸਤਿਗੁਰੂ ਜੀ ਦੇ ਮੁੱਖ ਪਾਉਣਾ ਭੋਗ ਲਵਾਉਣਾ ਹੈ, ਇਸ ਦੇ ਨਾਲ ਇੰਨਾ ਵੱਡਾ ਭਾਰੀ ਪੁੰਨ ਪ੍ਰਾਪਤ ਹੁੰਦਾ ਨਾ ਕਿ ਜੁਗਾ ਜੁਗਾਂਤਰਾਂ ਤੱਕ ਪੀੜੀਆਂ ਦਰ ਪੀੜੀਆਂ ਪਦਾਰਥ ਲੋਕ ਖਾਂਦੇ ਰਹਿਣ, ਫਿਰ ਤੋਟ ਨਾ ਆਵੇ। ਇਸ ਪੁੰਨ ਕਰਮ ਦੇ ਅੰਦਰ ਕਦੇ ਤੋਟ ਨਹੀਂ ਆਉਂਦੀ। ਇਹ ਏਡਾ ਵੱਡਾ ਭਾਰੀ ਪੁੰਨ ਹੈ ਸਤਿਗੁਰੂ ਜੀ ਨੂੰ ਪਦਾਰਥਾਂ ਦਾ ਭੋਗ ਲਵਾਉਣਾ। ਆ ਕਰਕੇ ਬਸਤਰ ਅਰਪਣੇ, ਸਾਧ ਸੰਗਤ ਜੀ ਰੁਮਾਲੇ, ਚਾਦਰਾਂ, ਦਰੀਏ, ਦਰੀਆਂ, ਚੰਦੋਏ ਸਤਿਗੁਰੂ ਜੀ ਦੇ ਬਸਤਰ ਤਾਂ ਹੀ ਅਰਪਣ ਕੀਤੇ ਜਾਂਦੇ ਨੇ। ਇਹ ਚੌਰ ਸਾਹਿਬ ਇਸੇ ਪ੍ਰਕਾਰ ਸੁਖੀਆਂ ਰਸਤਾ ਲੰਗਦਾ ਲੰਗਰਾਂ ਦੇ ਵਿੱਚ ਤੇ ਕੜਾਹ ਪ੍ਰਸ਼ਾਦ ਰਸਤਾ ਤਾਂ ਹੀ ਅਰਪਣ ਕੀਤੀਆਂ ਜਾਂਦੀਆਂ ਨੇ। ਜਿੰਨੀ ਕਿਸੇ ਦੀ ਪਹੁੰਚ ਹੋਵੇ, 20 ਰੁਪਏ, 50 ਰੁਪਏ, 100, 200, 500 ਕੜਾਹ ਪ੍ਰਸ਼ਾਦ ਦੀ ਦੇਗ ਤਾਂ ਹੀ ਅਰਪਣ ਕੀਤੀ ਜਾਂਦੀ ਹੈ। ਇਹ ਸਤਿਗੁਰੂ ਜੀ ਦੇ ਮੁੱਖ ਲੱਗੇ, ਇਹ ਸਤਿਗੁਰੂ ਜੀ ਨੂੰ ਭੋਗ ਲੱਗੇ, ਸਾਨੂੰ ਐਸਾ ਪੁੰਨ ਪ੍ਰਾਪਤ ਹੋਵੇ, ਕਿਸੇ ਪ੍ਰਕਾਰ ਦੀ ਟੋਟ ਨਾ ਰਹਿ ਜਾਵੇ। ਹਜ਼ੂਰ ਬਚਨ ਕਰਦੇ ਨੇ ਸਤਿਗੁਰੂ ਜੀ ਨੂੰ ਪਦਾਰਥ ਅਰਪਣ ਕਰੀਏ, ਭੋਗ ਲਵਾਈਏ। ਏਡਾ ਵੱਡਾ ਭਾਰੀ ਪੁੰਨ ਹੈ ਜਿਸ ਦੇ ਫਲ ਦੇ ਵਿੱਚ ਕਦੇ ਫਿਰ ਟੋਟ ਨਹੀਂ ਆਉਂਦੀ।
1: ਸਤਿਗੁਰ ਦੇਵ ਦੇਵ ਪ੍ਰਤੱਖ ਹਰ ਮੂਰਤ,
0: ਭਾਈ ਪੂਰਿਆ ਸਤਿਗੁਰਾਂ ਦੀ ਕਿੰਨੀ ਕੁਸਤਤ ਕਰੀਏ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਪਰਮੇਸ਼ਰ ਜੀ ਆਪ ਹੀ ਸਤਿਗੁਰ ਨਾਨਕ ਹੋ ਕਰਕੇ ਧਰਤੀ ਤੇ ਉਤਰੇ ਨੇ। ਸਤਿਗੁਰ ਦੇਵ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਤੱਖ ਮੂਰਤ, ਪ੍ਰਤੱਖ ਸਰੂਪ, ਪ੍ਰਤੱਖ ਹਸਤੀ ਹਨ।
1: ਅੰਮ੍ਰਿਤ ਬਚਨ ਸੁਣਾਵਾ,
0: ਜੋ ਕਿਰਪਾ ਕਰਕੇ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਰਸਨਾ ਦੇ ਨਾਲ ਅੰਮ੍ਰਿਤਮਈ ਬਚਨਾਂ ਨੂੰ, ਵਾਹਿਗੁਰੂ ਜੀ ਦੀ ਵਡਿਆਈ ਦੇ ਬਚਨਾਂ ਨੂੰ ਸੁਣਾਉਂਦੇ ਹਨ। ਦਸਾਂ ਹੀ ਜਾਮਿਆਂ ਦੇ ਅੰਦਰ ਦਸੇ ਹੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਅੰਮ੍ਰਿਤ ਬਚਨ ਗੁਰਬਾਣੀ ਦੀ ਕਥਾ ਕਰਕੇ, ਵਖਿਆਨ ਕਰਕੇ ਸੁਣਾਇਆ ਕਰਦੇ ਸਨ। ਭਾਈ ਬਲਿਹਾਰ ਜਾਈਏ ਐਸੇ ਸਤਿਗੁਰਾਂ ਤੋਂ ਜੋ ਪ੍ਰਤੱਖ ਅਕਾਲ ਪੁਰਖ ਜੀ ਦਾ ਰੂਪ ਨੇ, ਆਪਣੀ ਰਸਨਾ ਤੋਂ ਅੰਮ੍ਰਿਤ ਬਚਨ ਸੁਣਾਉਂਦੇ ਨੇ। ਤੇ ਅੱਜ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਹੋ ਕਰਕੇ ਸਹਿਜ ਪਾਠ ਦੁਆਰਾ, ਸ੍ਰੀ ਖੰਡ ਪਾਠ ਸਾਹਿਬ ਜੀ ਦੁਆਰਾ, ਸੰਪਟ ਪਾਠ ਦੁਆਰਾ, ਸਪਤਾਹ ਪਾਠ ਦੁਆਰਾ, ਗੁਰਬਾਣੀ ਦੀ ਕਥਾ ਅਤੇ ਕੀਰਤਨ ਦੁਆਰਾ ਅੰਮ੍ਰਿਤਮਈ ਬਚਨਾਂ ਨੂੰ ਸੁਣਾ ਰਹੇ ਹਨ।
1: ਭਾਗ ਪਹਿਲੇ ਤਿਸ ਜਨ ਕੇ,
0: ਮਹਾਰਾਜ ਜਗਤ ਦੇ ਅੰਦਰ ਵੱਡਿਆ ਭਾਗਾ ਵਾਲਾ ਕੌਣ ਹੈ ਸਾਰੀ ਸ੍ਰਿਸ਼ਟੀ ਦੇ ਵਿੱਚੋਂ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਸਾਰੀ ਸ੍ਰਿਸ਼ਟੀ ਦੇ ਵਿੱਚੋਂ, ਜਗਤ ਦੇ ਵਿੱਚੋਂ, ਦੁਨੀਆਂ ਦੇ ਅੰਦਰੋਂ, ਸੰਸਾਰ ਦੇ ਵਿੱਚੋਂ ਉਸ ਜਨ ਦੇ ਭਾਗ ਭਲੇ ਹਨ, ਚੰਗੇ ਹਨ, ਉੱਤਮ ਹਨ, ਉਤਕ੍ਰਿਸ਼ਟ ਹਨ, ਵੱਡਿਆ ਭਾਗਾ ਵਾਲਾ ਉਹ ਪੁਰਖ ਪ੍ਰਾਣੀ ਹੈ ਜਿਹੜਾ ਆਪਣੇ ਚਿੱਤ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲਾਉਂਦਾ ਹੈ। ਉਸ ਤੋਂ ਵੱਡੇ ਭਾਗਾ ਵਾਲਾ ਸੰਸਾਰ ਵਿੱਚ ਕੋਈ ਨਹੀਂ, ਕਿਉਂਕਿ ਜਿਨ੍ਹਾਂ ਦਾ ਚਿੱਤ ਲੱਗ ਗਿਆ ਨਾ, ਸਤਿਗੁਰੂ ਜੀ ਫਿਰ ਉਪਾਧੀ ਦਿੰਦੇ ਨੇ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਭਾਈ ਸਭ ਤੋਂ ਵੱਡੇ ਭਾਗਾ ਵਾਲਾ ਉਹੀ ਹੋਈ ਹੈ ਜਿਹੜਾ ਧੰਦੇ ਧੰਧਾਰਾਂ ਨੂੰ ਕਰਦਿਆਂ ਹੋਇਆਂ ਵੀ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਲੈ ਸਾਣੇ, ਸਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ, ਘਰ ਪਰਿਵਾਰ ਗ੍ਰਸਤ ਦੁਨੀਆਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਕਮਲ ਫੁੱਲ ਚਿੱਕੜ ਤੋਂ ਉੱਚਾ ਰਹਿੰਦਾ, ਆਪਣੇ ਮਨ ਦੀ ਸੁਰਤ ਨੂੰ, ਬਿਰਤੀ ਨੂੰ ਮੋਹ ਤੋਂ ਉੱਪਰ ਰੱਖਦਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਆਪਣੇ ਚਿੱਤ ਨੂੰ ਜੋੜਦਾ, ਸੁਰਤ ਨੂੰ ਜੋੜਦਾ, ਨਾਮ ਰੂਪੀ ਚਰਨਾਂ ਦੇ ਵਿੱਚ ਧਿਆਨ ਨੂੰ ਲਾਉਂਦਾ, ਮਨ ਨੂੰ ਲਾਉਂਦਾ, ਭਾਈ ਦੁਨੀਆਂ ਦੇ ਅੰਦਰ ਉਹੀ ਉਹ ਸਾਰੇ ਸੰਸਾਰ ਦੇ ਵਿੱਚੋਂ ਵੱਡੇ ਭਾਗਾਂ ਵਾਲਾ, ਉੱਤਮ ਭਾਗਾਂ ਵਾਲਾ ਜਾਣਨਾ ਕਰੋ ਜੀ। ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਕਿਰਪਾਲਤਾ ਕਰਕੇ, ਨਾਮ ਨੂੰ ਸਭਨਾਂ ਤੋਂ ਵੱਡਾ ਜਨਾ ਕਰਕੇ ਪ੍ਰੇਮਾ ਭਗਤੀ ਦਾ ਮਾਰਗ ਦਿਖਾਉਂਦੇ ਨੇ। ਭਾਈ ਬੰਦਗੀ ਕਰੋ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪ੍ਰੇਮ ਲਾਓ। ਇਸ ਤੋਂ ਵੱਡਾ ਨਾ ਕੋਈ ਕਰਮ ਹੈ, ਨਾ ਕੋਈ ਧਰਮ ਹੈ, ਨਾ ਕੋਈ ਪੁੰਨ ਹੈ, ਨਾ ਕੋਈ ਦਾਨ ਹੈ, ਨਾ ਕੋਈ ਤੀਰਥ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਇਸ ਕਰਕੇ ਨਾਮ ਰੂਪੀ ਅੰਮ੍ਰਿਤ ਸਰੋਵਰ ਦੇ ਅੰਦਰ ਟੁੱਬੇ ਲਾਉਣਾ ਕਰੋ, ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋਵੇ ਜਾਵੇਗਾ ਜੀ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਬਖਸ਼ੇ ਨੇ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਜੋ ਆਪ ਜੀ ਨੇ ਕਿਰਪਾਲਤਾ ਕਰਕੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਬਖਸ਼ੀਆਂ ਨੇ, ਆਪਣੇ ਅੰਮ੍ਰਿਤਮਈ ਵਚਨਾਂ ਨੂੰ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀਏ। ਮਹਾਰਾਜ ਇਹਨਾਂ ਸਮੁੱਚੇ ਗੁਰ ਸ਼ਬਦਾਂ ਦਾ ਸਿਧਾਂਤ, ਇਹਨਾਂ ਦਾ ਭਾਵ ਸਾਡਿਆਂ ਮਨਾਂ ਹਿਰਦਿਆਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਮਹਾਰਾਜ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਤਨਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਨਾਲ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾਂ ਪਿਆਰਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਨਾਮ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੋੜ ਬਖਸ਼ਣਾ ਦੇ ਆਰੋਗਤਾ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕੰਨੇ, ਨਾਮ ਵਾਲੀ ਨਾਲ ਪਿਆਰ ਬਖਸ਼ਣਾ, ਜਿਹਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ, ਸਿੱਖੋ ਸ਼ਕਤੀ ਹਾਰੀ ਜਨਮ ਮਰਨ ਕੀਤੇ, ਮੁੱਖ ਜਲ ਸਦਾ ਸੁਕੇ ਨਾਰ ਸਿਮਰਤੇ, ਰਾਮ ਕਲੀ ਮਹਲਾ ਤੀਜਾ ਆਨੰਦ ਓਵੰਕਾਰ ਸਤਿਗੁਰ ਪ੍ਰਸਾਦਿ।

ਕਈ ਇੰਦਰ ਵਾਰ ਬੁਹਾਰ ਕਈ ਬੇਦ ਔ ਮੁਖ ਚਾਰ ਕਈ ਰੁਦਰ ਛੁਦਰ ਸਰੂਪ ਕਈ ਰਾਮ ਕ੍ਰਿਸ਼ਨ ਅਨੂਪ।

ਭੂਤ ਬਨ ਚਾਰੇ ਛਿਤ ਛਾਣਾ ਸਭੈ ਦੂਤਾ ਧਾਰੀ ਪਾਨ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਅ ਤੇ ਤੁਗਉ ਅਨ ਕੇ ਜਈਆ ਬ੍ਰਿੰਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛੀ ਕੀ ਬਡਈਆ ਦੇ ਤਬਾ ਗੁਲਾ ਬਿਡਾਲ ਬ੍ਰਿਕ ਧਿਆਨ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤੈਨੂੰ ਜਾਨੀ ਪਵ ਖਾਨੀ ਨਾਹੇ ਅਸ ਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੋਚਰੀ ਗਜਈਆ ਕਹਿ ਨਭ ਕੇ ਉਡਈਆ ਸੋ ਚਿਰਈਆ ਕਹਿ ਪਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਤੈ ਤਭੂਤ ਕੈ ਪਛਾਨੀਐ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਚਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਬਟਾਈ ਦੇਤ ਚੰਦਰਮਾ ਸਿਵਈਆ ਕੋ

नमो
ਹੋ

ਜਾਨੀਆਂ

को आत्मा स्वरूप है कह

ಸಂಪೂರ್ಣ

ਪਰਾਸੀ ਫਰੰਗੀ ਫਰਾਸੀ ਜਗਦੁਰ ਪਰਮਾਤਮਾ ਨਾਮ ਨਿਕਲ ਰਾਜ ਕੀ ਸੇਵਾ ਕਰਨ ਦੇ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰੀ ਗਾਮੀ ਜਪਤ ਕਰ

ਸੁਣਿਆ ਜੇ

Namaste.

Thank you.

ਸਤਿ ਗੁਰੂ ਹੇ ਪਦਵੇ

ਕਾਨ ਸਿੰਘ ਸਮਝਾਇ ਕੈ ਸਿੰਘ ਸਮਝਾਇ ਬਨਾਇ ਤੇ ਕਹਿਓ ਤੁਮ ਨਿਕਸੋ ਤਜ ਸੰਗ ਕੋ ਸੋ ਤਜ ਜੰਗ ਨ ਕੁਜ ਹੋਇ ਜਾਜੇ ਨ ਹੋਇ ਕਾਨ ਸਿੰਘ ਸਮਝਾਇ ਕੈ ਸਿੰਘ ਸਮਝਾਇ ਬਨਾਇ ਤੇ ਕਹਿਓ

ਬਾਬਾ ਵਿਨੋਦ ਸਿੰਘ ਨੇ ਆਪਣੇ ਕੰਮ
ਬਾਬਾ ਬਿਨੋਦ ਸਿੰਘ ਜਦੋਂ ਬਾਬਾ ਬਿਨੋਦ ਸਿੰਘ ਜਾਣ ਲੱਗਾ
ਜਾਣ ਲੱਗੇ ਆਪਣੇ ਬੇਟੇ ਨੂੰ ਕਿ ਆਪਣੇ ਪੁੱਤਰ ਨੂੰ ਕਿ ਆਪਣੇ ਬੇਟੇ ਚੱਲ ਮੇਰੇ ਨਾਲ ਇੱਥੇ ਬਿਆਨ ਜਾਵੇਗਾ ਮੇਰੇ ਹਮਲਾ ਹੋਇਆ ਨਾ ਜਾਵੇਗਾ ਤੇ ਇਹਨਾਂ ਨੇ ਹਮਲਾ ਹੋਇਆ ਨਾ ਹੈ ਤੇ ਇਹਨਾਂ ਨੇ ਕਹਿਣ ਨੂੰ ਕਿ ਬਾਬੂ ਤੇ ਭਾਈ ਗਾਨ ਸੰਧੂ ਆਪਣੇ ਪਿਤਾ ਜੀ ਨੂੰ ਹੀ ਕਹਾਂ ਬਾਬਾ ਗਾਨ ਸਿੰਘ ਜੀ ਨੂੰ ਬਾਬਾ ਵਿਨੋਦ ਸਿੰਘ ਜੀ ਨੂੰ ਸਿੰਘ ਜੀ ਦੇ ਬਾਬਾ ਇਹ ਮੈਂ ਵੀ ਚੱਲ ਗਿਆ ਨਾ ਤੇ ਫਿਰ ਇਹ ਕੰਮ ਜੋ ਹੈ ਕਿ ਅਦਾਰੀ ਵਾਲਾ ਫਿਰ ਇਹ ਕੰਮ ਜੋ ਹੈ ਕਿ ਦਫਾੜ ਹੋ ਜਾਵੇਗਾ ਤੇ ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ ਤੇ ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ ਤੇ ਬਗਨਾ ਦੇ ਨਾਲ ਵੀ ਮੈਂ ਸਹਿਮਤ ਹਾਂ ਜੇ ਆਪਾਂ ਨਿਕਲ ਚੱਲੀ ਹੈ ਅਸੀਂ ਤਾਂ ਚੱਲ ਜਾਵਾਂਗੇ ਮੈਂ ਵੀ ਜੇ ਤੁਹਾਡੇ ਨਾਲ ਚੱਲ ਗਿਆ ਮੈਂ ਜੇ ਕੱਲ ਨੂੰ ਇੰਤਾਂ ਲਾਸ ਕਿਹਾ ਨੇ ਲੋਕਾਂ ਨੇ ਕਹਿਣਾ ਕਿ ਮਾਂ ਨੇ ਕਦਰਾਂ ਲੋਕਾਂ ਨੇ ਕਹਿਣਾ ਕਿ ਇਹ ਜੋ ਬੁੱਤ ਕਿਲੇ ਮਾਂ ਨੇ ਨਿਕਲ ਕੇ ਆਏ ਜਿਹੜੇ ਤੁਸੀਂ ਜਾਓ ਤੇ ਜਾ ਕਰਕੇ ਬਾਹਰ ਜਾਓ ਤੇ ਜਾ ਕਰਕੇ ਜਾਓ ਜਾ ਕੇ ਬਾਹਰ ਕਰਨਾ ਕਰੋ ਤੇ ਸਾਨੂੰ ਸ਼ੁਦਾਉਣ ਦਾ ਪ੍ਰਬੰਧ ਕਰਨਾ ਕਰੋ ਮੈਂ ਬਾਹਰ ਨਹੀਂ ਨਿਕਲਣਾ ਬਾਬਾ ਬੰਦਾ ਬਾਹਰ ਨਿਕਲ ਦੇ ਨਾਲ ਹੀ ਰਹਿਣਾ ਤੇ ਨਾਲ ਪੰਥ ਜਿਹੜਾ ਹੈ ਤੇ ਨਾਲ ਪੰਥ ਜਿਹੜਾ ਹੈ ਪੰਥ ਤੇ ਇੱਕ ਫਾੜ ਦੇ ਲਵੇ ਪੰਥ ਦੇ ਵਿਚਾਰ ਪੰਥ ਦਾ ਕੀ ਦੇਖੋ ਆਪਣੇ ਆਪ ਨੂੰ ਬਾਹਰ ਨਹੀਂ ਦੇਖੋ ਆਪਣੇ ਆਪ ਨੂੰ ਬਾਹਰ ਮਾਨ ਸਿੰਘ ਜੀ ਨੂੰ ਕਿਹਾ ਹੈ ਪਿਆ ਪੰਥ ਨੇ ਮੈਨੂੰ ਵੀ ਮਾਰ ਦੇਣਾ ਕਿ ਬਾਬਾ ਨੂੰ ਲੋਕ ਸਿੰਘ ਜੀ ਨੂੰ ਵੀ ਪਤਾ ਕਿ ਕਿਹਦਾ ਬੱਚਾ ਇਹਨਾਂ ਨੇ ਥੋੜੀ ਛੱਡਣਾ ਕਿਹੜਾ ਮੈਂ ਕਿਹਾ ਉਹਨਾਂ ਨੇ ਬਾਬਾ ਬੰਦਵਾ ਸਿੰਘ ਦੇ ਨਾਲ ਨਾਲ ਮਾਨ ਸਿੰਘ ਨੂੰ ਵੀ ਮੇਰੇ ਪਿਤਾ ਨੂੰ ਵੀ ਮਾਰ ਦੇਣਾ ਮੇਰੇ ਲੇਕਿਨ ਗੱਲ ਇਹ ਆਈ ਕਿ ਭਾਜੀ ਬਾਬਾ ਗੱਲ ਇਹ ਵੀ ਸਾਡੀ ਕੇ ਨਹੀਂ ਕਰਨ ਦੇਣੀ ਹੈ ਵੀ ਤੁਹਾਨੂੰ ਨਹੀਂ ਪਾੜ ਨਹੀਂ ਕਰਨਾ ਹੈ ਇਹ ਹੀ ਨੀਤੀ ਦੇ ਨਾਲ ਕੰਮ ਕੀਤਾ ਇਹ ਹੀ ਨੀਤੀ ਦੇ ਬੇਨਾਮੀ ਜਿਹੜੇ ਕਿਦਾ ਵਿਨੋਦ ਸਿੰਘ ਜੀ ਨਹੀਂ ਕਰਦੇ ਹਨ ਬਾਬਾ ਦੇ ਉਹਨਾਂ ਦੇ ਪੁੱਤਰ ਜਿਹੜੇ ਹਨ ਬਾਬਾ ਦੇ ਮਾਨ ਸਿੰਘ ਜੀ ਜਿਹੜੇ ਹਨ ਬਾਬਾ ਬਾਬਾ ਮਾਨ ਸਿੰਘ ਜਿਹੜੇ ਹਨ ਦੇ ਬਾਬਾ ਅੰਦਰ ਦਾ ਚੜੀ ਦੇ ਨਾਲ ਕਿ ਨਾ ਪਿਆਰੀ ਦੇ ਇਤਿਹਾਸ ਹੈ ਪਿਆਰੇ ਹੋ ਇਹਨਾਂ ਨੂੰ ਇਹਨਾਂ ਸਾਖੀਆਂ ਨੂੰ ਅੱਜ ਦੇ ਤੂੰ ਸਮਣਾ ਨਾ ਦਾ ਨੂੰ ਕਈ ਵਾਰੀ ਆਪਾਂ ਆਪਣੇ ਸਵਾਰਥ ਦੇ ਲਈ ਪੰਥ ਨੂੰ ਆਪਾੜ ਛੱਡ ਦਿੰਦੇ ਆ ਕਿ ਪੰਥ ਨੂੰ ਪੁੱਛਾ ਕੁਰਸੀਆਂ ਦੇ ਖਾਤਾ ਪੁੱਛਾ ਕੁਰਸੀਆਂ ਦੇ ਕੀਆਂ ਦੇ ਖਾਤਾ ਪਾੜ ਕਰ ਦਿੰਦੇ ਆ ਤੇ ਖਾ ਲੇਕਿਨ ਤਾਣ ਹਰ ਤੋਂ ਗੁਰੂ ਦੇ ਪਿਆਰੇ ਤਾਂ ਜਿਮਾਨ ਨੂੰ ਆਪੂ ਨਹੀਂ ਜਾਣ ਗਏ ਦਰਬਾਰ ਨਹੀਂ ਨਾ ਕੀਤੀ ਦੀ ਪੰਥ ਦੀ ਪ੍ਰਭਾਵ ਨੇ ਤਾਂ ਨਹੀਂ ਕੀਤੀ ਉਹਨਾਂ ਦੇ ਲਈ ਪੰਥ ਨੂੰ ਬਾਹਰ ਤਾੜ ਬੁਣਾਉਣ ਦੇ ਲਈ ਉਹਨਾਂ ਦੀ ਪਾੜਾ ਪਿਆਰੇ ਦੇ ਟੌਂਟ ਬਾਣੇ ਹੋ ਗਏ ਪਿਆਰੇ ਕੁਰਬਾਨ ਹੋ ਗਏ ਉਹ ਸਾਧ ਸਿੰਘ ਜੀ ਅਗਲੀ ਅਵਸਾ ਆਪਣਾ ਸਰਵਣ ਕਰਨਾ ਅਗਲੀ ਅਵਸਾ ਆਪਣਾ ਸਰਵਣ ਕਰਨਾ ਕਰੀ ਹੋਈ ਵੀ ਰਸਨਾ ਵਾਦੀ ਨਾ ਰਵੇ ਕੋਈ ਵੀ ਸਤਿਗੁਰੂ ਮਹਾਰਾਜ ਨਾਲ ਦੇ ਪਾਵਨਦਾਰ ਕਰਮ ਦੇ ਮੱਤੀਆਂ ਤੇ ਵੀ ਮਹਾਰਾਜ ਦਾ ਦਰ ਦੇ ਕਰਮਉਂਦੇ ਆ ਆਪਣੀ ਹਾਜ਼ਰੀ ਤੇ ਵੀ ਨਾ ਪਾਉਂਦੇ ਤੇ ਸਾਕਾਰ ਸਹਿਤ ਸਦਾ ਉਚਾਰਨ ਕਰਨਾ।

Shri Ram, Shri Ram.

ਲੜਾਈ ਝਗੜਾ ਕਰਕੇ ਇੱਕ ਦੂਜੇ ਨਾਲ ਮਾਰ ਮਾਰਾ ਕਰਕੇ ਫਿਰ ਆਪਾਂ ਪਾਸੇ ਹਟਦੇ ਹਾਂ ਉਹਦੇ ਨਾਲ ਆਪਾਂ ਸਾਥ ਤੇ ਹੀ ਬੋਲਦੀ ਹੈ ਕਿ ਚੁੱਪ ਇਹ ਪਿਆਰ ਦੇ ਨਾਲ ਪਿਆਰਿਓ ਪਾਸੇ ਹੋ ਯਾਰ ਦੇ ਨਾਲ ਪਿਆਰਿਓ ਪਰਵਾਰਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕੋਈ ਵਾਰੀ ਤੇ ਇਸੇ ਨੇ ਕੀ ਕਰਦੇ ਹਾਂ ਦੀ ਵਾਰੀ ਕਿਸੇ ਇੱਕ ਸਮਾਂ ਹੁੰਦਾ ਪਿਆਰਿਓ ਦੇਖੋ ਕਿਉਂ ਹੁੰਦਾ ਵੇਖਦੇ ਹਾਂ ਉਹ ਪਰਵਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਬਣਦੀਆਂ ਤੇ ਵੀ ਇਹੋ ਜਿਹੇ ਪਰਵਾਰ ਜਿਨ੍ਹਾਂ ਨੂੰ ਵੇਖ ਕਰਕੇ ਇਹ ਲੱਗਦਾ ਬਾਅਦ ਜਿੱਤੇ ਨੂੰ ਵੇਖ ਚੜਦੀ ਲੱਗਦੇ ਦਿੰਦੇ ਹਨ ਆਪਸ ਦੇ ਵਿੱਚ ਪਰਿਵਾਰਾਂ ਦੀ ਪਰਿਵਾਰ ਦੀ ਕੀ ਬਣਦੀ ਆ ਮਾਪੀ ਲੇਕਿਨ ਕੋਈ ਗੱਲ ਹੋ ਜਾਵੇ ਮਨ ਮੁਟਲਕ ਹੋ ਜਾਵੇ ਤੇ ਨਹੀਂ ਬਣਦੀ ਤੇ ਸਿਆਣੇ ਜਿੰਨੇ ਕਿ ਪੜਾਈ ਦੇ ਬਾਖੇ ਹੋਣਾ ਤੇ ਪੰਜ ਝਗੜਾ ਕਰਕੇ ਬਖਾਨੀ ਹੋਣਾ ਆਪਾਂ ਝਗੜਾ ਪ੍ਰੇਮ ਪਿਆਰ ਦੇ ਨਾਲ ਆਪਾਂ ਦਾ ਕਰਕੇ ਆਪਦੇ ਪ੍ਰੇਮ ਦਾ ਪਿਆਰ ਦੇ ਨਾਲ ਆਪਾਂ ਦੇ ਪਿਆਰ ਦੇ ਨਾਲ ਆਪਾਂ ਪਾਸੇ ਹੱਥ ਜਾਣ ਲੱਗ ਜਾਣਾ ਤੇ ਮਾਰ ਪ੍ਰੇਮ ਪਿਆਰ ਵੀ ਜਾਣਾ ਬਣਿਆ ਦੇ ਨਾਲ ਪ੍ਰੇਮ ਪਿਆਰ ਜੇ ਨਹੀਂ ਬਣਦੀ ਆਪਾਂ ਝਗੜਾ ਕਰਕੇ ਲੜਾਈ ਝਗੜਾ ਇੱਕ ਬੱਚੇ ਡੰਡਾ ਮਾਰ ਕੇ ਗੋਲਾ ਕਰਕੇ ਜੇ ਨੂੰ ਦੂਜੇ ਦਾ ਕਤਲ ਕਰਕੇ ਜੇ ਪਾਸੇ ਹੱਥ ਦਾ ਤੇ ਉਹਦਾ ਫਾਇਦਾ ਦੇ ਪਾਸੇ ਹੱਥ ਇਹ ਉਸ ਤਰ੍ਹਾਂ ਕੀ ਦਸਿਆਣ ਹੈ ਪਰ ਇਸ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਹਾ ਦੇ ਵੀ ਬਾਬਾ ਜੀ ਨੂੰ ਬਾਬਾ ਬਿਰੋਸ ਸਿੰਘ ਜੀ ਨੇ ਬਾਬਾ ਜੀ ਦੀ ਬਿਰੋਸ ਸਿੰਘ ਜੀ ਹੁਣ ਤੁਸੀਂ ਨਾ ਜੀ ਇੱਥੇ ਰਹੋ ਜੇ ਹੁਣ ਤੁਸੀਂ ਫਿਰ ਆਏ ਤੇ ਨੇ ਉਹ ਕਿਹੜੇ ਪੱਤ ਦੇ ਜਾਣਗੇ ਅੱਜ ਪਤਾ ਲੱਗਿਆ ਪੱਤ ਦੇ ਜਾਣੀ ਝਗੜਾ ਤੱਕ ਵੀ ਸ਼ੁਰੂ ਹੋ ਗਿਆ ਬਾਬਾ ਜੀ ਝਗੜਾ ਫਿਰ ਪਿਆਲੇ ਝਗੜਾ ਵੱਧਦਾ ਜਾਂਦਾ ਵੱਧਦੀ ਜਾਂਦੀ ਹੈ ਪਰ ਤਾਂ ਕਰਕੇ ਸਿਆਣੇ ਨਹੀਂ ਕਿ ਉਸ ਵੇਲੇ ਸਿਆਣੇ ਤਾਂ ਦੇ ਕੋਲ ਕਰਨਾ ਲੱਗਾ ਪਾਸਾ ਬਟਣਾ ਕੀਤਾ ਕਿਤਾਬ ਪਾਸਾ ਸਿੰਘ ਜੀ ਨੇ ਆਪਣੇ ਪਿਤਾ ਜੀ ਬਿਨੋਦ ਸਿੰਘ ਜੀ ਨੂੰ ਸਮਝਾਇਆ ਕਿ ਬਾਬ ਜੀ ਜਿਹਨੇ ਜਾਣਨਾ ਚਾਹੁੰਦੇ ਤੇ ਆਪ ਜੀ ਆਪਣੀ ਚੱਲ ਜਾਓ ਤੇ ਆਪ ਜੀ ਨੂੰ ਕੱਲ ਤੇ ਉਹਨਾਂ ਨੂੰ ਬਟਣ ਕਰਨਾ ਕੀਤਾ ਕਿ ਸੰਗਤ ਜੀ ਬਾਬਾ ਬਿਨੋਦ ਸਿੰਘ ਜੀ ਬਾਬਾ ਪਾਣੀ ਬਾਬੀ ਜੋ ਬੰਨਾ ਬਾਬਾ ਪਾਣੀ ਸਾਹਿਬ ਜੋ ਬੰਨਾ ਬਟਾ ਜੀ ਮਹਾਰਾਜ ਜੀ ਕੋ ਭੱਲੇ ਅਮਰਦਾਸ ਕਾ ਦੇ ਦੇ ਭੱਲੇ ਦੇ ਕੋਲ ਅੱਜ ਗੁਣ ਮਹਾਰਾਜ ਜੀ ਦੇ ਲਿਆਂ ਤੇ ਬਣ ਦੇ ਵੀ ਕੋ ਸਰੰਦਾ ਤੇ ਆਤੇ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਜਿਹੜਾ ਮਹਾਰਾਜ ਪਰਿਵਾਰ ਦਾ ਪਰਿਵਾਰ ਸਾਰਾ ਸੰਗਤ ਜੀ ਗੁਰਦਵਾਰ ਸਾਹਿਬ ਰਿਆਸਤ ਦਾ ਬਾਬਾ ਪਾਣੀ ਸਿੰਘ ਜੀ ਨੇ ਕਿਹਾ ਤੇ ਪਿਤਾ ਜੀ ਨੂੰ ਬਾਬਾ ਬਿਜਲਾ ਸਿੰਘ ਜੀ ਨੂੰ ਤੇ ਆਪ ਜੀ ਨੂੰ ਵੱਲੋਂ ਬਿਆਲ ਕਰਕੇ ਗੁਰਦਵਾਰ ਸਾਹਿਬ ਦੀ ਕਰ ਜਾਓ ਸਹਾਇਤਾ ਕਰਨੀ ਹੈ।
ਮਹਾਰਾਜ ਜੀ ਦਾ ਬਚਨ ਨਹੀਂ ਮੰਨਣਾ ਮਹਾਰਾਜ ਜੀ ਦਾ ਅਸੀਂ ਨਹੀਂ ਜਾ ਸਕਦੇ।

ਦਾਵਾ ਕਰ
ਬਹੁਤ ਬੜਾ ਹੁੰਦਾ ਹੈ।

ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌਰ ਦੇ ਵਿੱਚ ਲੈ ਕੇ ਗਏ ਲਾਹੌ
ਬਾਦਸ਼ਾਹ ਦੇ ਕੋਲ ਫਰਮਾਇਆ ਦੇ ਕੋਲ ਬਾਦਸ਼ਾਹ ਦੇ ਕੋਲ
ਬਣਾਉਣਾ
ਹੈ ਮੈਂ ਮੰਨਦਾ ਹਾਂ ਕਿ ਤੂੰ ਨਾ ਚੀਜ਼ ਸੀ, ਤੈਨੂੰ ਇੱਕ ਚੀਜ਼ ਬਣਾ ਦਿੱਤੀ ਹੈ। ਮਹਾਰਾਜ ਨੇ ਕਿਰਪਾ ਕੀਤੀ, ਤੂੰ ਤੇ ਫਰਸ਼ਾਂ ਤੋਂ ਅਰਸ਼ਾਂ ਦੇ ਵਿੱਚ ਆ ਚੁੱਕਿਆ, ਅੱਜ ਫਿਰ ਤੂੰ ਅਰਸ਼ਾਂ ਤੋਂ ਫਿਰ ਫਰਸ਼ਾਂ ਦੇ ਵਿੱਚ ਆ ਗਿਆ, ਇਹਦਾ ਕੀ ਕਾਰਨ ਹੈ? ਕਿਉਂ ਤੇਰੀ ਸ਼ਕਤੀ ਕਿੱਥੇ ਗਈ? ਕੀ ਹੋਇਆ? ਤੇਰਾ ਪਤਨ ਦਾ ਕੀ ਕਾਰਨ ਹੈ? ਤੇ ਉਸ ਵੇਲੇ ਬਹੁਤ ਨਿਮਰਤਾ ਦੇ ਵਿੱਚ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਚਨ ਕੀਤਾ। ਫਰੂਕ ਸ਼ੇਰ ਕਹਿੰਦਾ ਕਿ ਤੇਰੇ ਗੁਰੂ ਦੀ ਸ਼ਕਤੀ ਘੱਟ ਗਈ, ਤੇਰੇ ਗੁਰੂ ਕੋਲ ਸ਼ਕਤੀ ਨਹੀਂ ਰਹੀ, ਉਹਨਾਂ ਦੀਆਂ ਕਰਾਮਾਤਾਂ ਘੱਟ ਗਈਆਂ। ਤੇ ਬਾਬਾ ਜੀ ਨੇ ਕਿਹਾ ਕਿ ਬੇਈਮਾਨਾ, ਮੇਰੇ ਗੁਰੂ ਮਹਾਰਾਜ ਜੀ ਦੀ, ਗੁਰੂ ਸਾਹਿਬ ਜੀ ਦੀ ਸ਼ਕਤੀ ਕਦੇ ਘੱਟ ਨਹੀਂ ਸਕਦੀ ਹੈ, ਇਹ ਤਾਂ ਗਲਤੀ ਮੇਰੀ ਹੈ। ਮੈਨੇ ਗੁਰੂ ਮਹਾਰਾਜ ਜੀ ਦਾ ਬਚਨ ਜਿਹੜਾ ਨਹੀਂ ਮੰਨਣਾ ਕੀਤਾ, ਮੈਂ ਜੇ ਬਚਨਾਂ ਦੀ ਪ੍ਰਤਪਾਲਨਾ ਕਰਦਾ ਤੇ ਅੱਜ ਨਾ ਮੈਂ ਤੇਰੇ ਅੱਗੇ ਇੰਜ ਨਹੀਂ ਖੜਦਾ, ਤੂੰ ਮੇਰੇ ਅੱਗੇ ਇੰਜ ਖੜਨਾ ਸੀ। ਇਹ ਗਲਤੀ ਗੁਰੂ ਦੀ ਨਹੀਂ ਹੈ। ਮਹਾਰਾਜ ਨੇ ਵੀ ਕਿਹਾ ਨਾ ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਕਿ ਬੇਈਮਾਨਾ, ਮੇਰੇ ਗੁਰੂ ਨੂੰ ਤੂੰ ਦੋਸ਼ ਨਾ ਲਾਉਣਾ ਕਰ, ਤੇ ਦੋਸ਼ ਮੇਰਾ ਹੈ, ਜੋ ਮੈਨੇ ਕੀਤਾ, ਜੋ ਗਲਤੀਆਂ ਮੇਰੇ ਤੋਂ ਹੋਈਆਂ, ਉਹਦਾ ਫਲ ਮੈਨੂੰ

0: ਦਾ ਸਮਾਂ ਜਿਹੜਾ ਨਹੀਂ ਰਹਿ ਸਕਦਾ, ਤੂੰ ਨੇ ਵੀ ਚਲਾਣਾ ਕਰ ਜਾਣਾ। ਲੇਕਿਨ ਇੱਥੇ ਜੋ ਬਚਨ ਆਇਆ ਨਾ ਸਾਤ ਸੰਗਤ ਜੀ ਕੇ ਅੱਠ ਦਿਨਾਂ ਦੇ ਵਿੱਚ, ਇਹ ਵੀ ਪਿਆਰਿਓ ਇਹ ਕਲਮ ਉਕਾਈ ਆਪਾਂ ਕਹਿ ਸਕਦੇ ਹਾਂ, ਲੇਕਿਨ ਅਸਲ ਦੇ ਵਿੱਚ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਹਨ ਜਦੋਂ ਚਲਾਣਾ ਕਰਦੇ, ਉਹ ਤੋਂ ਬਾਅਦ ਫਰਕਸ਼ੀਅਰ ਜਿਹੜਾ ਹੈ 2 ਸਾਲ ਤੋਂ ਬਾਅਦ, 8 ਦਿਨਾਂ ਤੋਂ ਬਾਅਦ ਨਹੀਂ, ਤਕਰੀਬਨ 2 ਸਾਲ ਤੋਂ ਬਾਅਦ ਇਹ ਵੀ ਅਕਸਮਾਤ ਮੌਤ ਮਰ ਗਿਆ। ਇਹ ਵੀ ਜਿਹੜਾ ਇਹ ਸੰਸਾਰ ਤੋਂ ਚੱਲ ਗਿਆ, ਮਰ ਗਿਆ। ਜਦੋਂ ਤੂੰ ਮਰੇਗਾ, ਮਰ ਕਰਕੇ ਜਮਾਂ ਦੇ ਧਾਮ ਦੇ ਵਿੱਚ ਜਾਵੇਗਾ, ਤੇ ਉਹ ਤੋਂ ਬਾਅਦ ਇਹ ਧਰਤੀ ਦਾ ਰਾਜ ਪਾਠ ਜਿਹੜਾ ਨਾ ਇਹ ਤੁਹਾਡਾ ਸਭ ਖਤਮ ਹੋ ਜਾਵੇਗਾ। ਇਹ ਬਚਨ ਹੋਇਆ ਵੀ ਸਾਧ ਸੰਗਤ ਜੀ ਕਿ ਜਦੋਂ, ਕਿਉਂਕਿ ਔਰੰਗਜ਼ੇਬ ਦੇ ਵੇਲੇ ਹੀ ਮੁਗਲੀਆ ਸਲਤਨਤ ਜੋ ਹੈ ਪਤਨ ਦੇ ਕਾਗਾਰ ਦੇ ਉੱਤੇ ਪਹੁੰਚ ਚੁੱਕੀ ਸੀ। ਇਹਨਾਂ ਦਾ ਰਾਜ ਪਾਠ ਪੂਰਾ ਜਿਹੜਾ ਹੈ ਸਲਤਨਤ ਇਹਨਾਂ ਦੀ ਜਾਂਦੀ ਰਹੀ ਬਹਾਦਰ ਸ਼ਾਹ ਵੇਲੇ ਔਰ ਪਿਆਰਿਓ ਸਾਮਰਾਜ ਘਟ ਗਿਆ, ਫਰੁਖਸ਼ਰ ਦੇ ਵੇਲੇ ਘਟ ਗਿਆ। ਇਹ ਤੋਂ ਬਾਅਦ ਤੇ ਇਹ ਜਿਹੜਾ ਹੈ ਮੁਹੰਮਦ ਸ਼ਾਹ ਰੰਗੀਲਾ ਜਦੋਂ ਰਾਜਾ ਬਣਿਆ, ਉਹਨੇ ਤਾਂ ਪੂਰਾ ਪੱਠਾ ਪਾ ਲਿਆ, ਉਹਨੇ ਬੇੜਾ ਗਰਕ ਕਰ ਦਿੱਤਾ। ਤੇ ਇਹ ਕੇਂਦਰ ਸਰਕਾਰ ਜਿਸ ਤਰ੍ਹਾਂ ਸੀ ਨਾ, ਇਹਨਾਂ ਦਾ ਦਰਬਾਰ ਉਹ ਰਾਜ ਸਰਕਾਰ ਬਣ ਗਈ, ਭਾਵ ਕਿ ਜਿੱਥੇ ਮੁਗਲੀਆ ਸਲਤਨਤ ਦਾ ਪੂਰੇ ਹਿੰਦੁਸਤਾਨ ਇੰਨੇ ਵੱਡੇ ਇਲਾਕੇ ਦੇ ਉੱਤੇ ਰਾਜ ਚੱਲਦਾ ਸੀ, ਇਹ ਸਿਕੁੜ ਕਰਕੇ ਸਿਰਫ ਦਿੱਲੀ ਤੇ ਦਿੱਲੀ ਦੇ ਇਰਦ ਗਿਰਦ ਦਾ ਰਾਜ ਇਹਨਾਂ ਦੇ ਕੋਲ ਰਹਿ ਗਿਆ। ਉਹ ਤੋਂ ਬਾਅਦ ਬਹਾਦੁਰ ਸ਼ਾਹ ਜ਼ਫਰ ਜਿਹੜਾ ਉਸ ਵੇਲੇ ਅੰਗਰੇਜ਼ਾਂ ਨੇ ਆ ਕਰਕੇ ਉਹਨੂੰ ਜਲਾ ਵਤਨ ਕਰ ਦਿੱਤਾ, ਤੇ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਦਿੱਲੀ ਦੇ ਉੱਤੇ ਉਹ ਕਾਬਜ ਹੋ ਗਏ।
1: ਦਿਨ ਪ੍ਰਤ ਨਸੈ ਤੇਜ ਤੁਰਕਾਨਾ,
0: ਯਾਦ ਰੱਖ ਗੁਰੂ ਮਹਾਰਾਜ ਜੀ ਨੇ ਜੋ ਵਚਨ ਕੀਤਾ ਕਿ ਬਈ ਮਾਨੋ ਇਹ ਤੁਹਾਡੇ ਰਾਜ ਦੇ ਵਿੱਚ ਜੋ ਤੁਸਾਂ ਨੇ ਪਾਪ ਕੀਤਾ, ਪਾਪ ਦਾ ਫਲ ਤੁਹਾਨੂੰ ਭੋਗਣਾ ਪਵੇਗਾ, ਤੁਹਾਡਾ ਰਾਜ ਪਰ ਦਿਨ ਬਾ ਦਿਨ ਘਟਦਾ ਜਾਵੇਗਾ।
1: ਬਹਾਦਰ ਸਾਹਿਬ
0: ਸੁਣ ਕਰਕੇ ਇੱਥੇ ਆਪਾਂ ਸਾਧ ਸੰਗਤ ਜੀ ਅਸਲ ਦੇ ਵਿੱਚ ਜੋ ਬੇਨਤੀ ਕੀਤੀ ਬਹਾਦਰ ਸ਼ਾਹ ਨਹੀਂ ਫਰੂਖਸ਼ੀਅਰ, ਕਿ ਇੱਥੇ ਕਵੀ ਰਾਜ ਜੀ ਨੇ ਜੋ ਬਚਨ ਲਿਖਿਆ ਬਹਾਦੁਰ ਸ਼ਾਹ ਦਾ, ਕਿ ਬਹਾਦਰ ਸ਼ਾਹ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ, ਤੇ ਫਰੂਖਸ਼ੀਅਰ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਜੀ ਨੂੰ ਬੋਲਦਾ, ਕਹਿੰਦਾ ਕਿ ਬਾਬਾ ਬੰਦਾ ਸਿੰਘ ਨੂੰ ਸ਼ਹਿਰ ਤੋਂ ਬਾਹਰ ਜਾ ਕਰਕੇ, ਅੱਜ ਦਿੱਲੀ ਤੋਂ ਬਾਹਰ ਮਹਿਰੋਲੀ ਜਿਹੜਾ ਹੈ ਉੱਥੇ ਜਾ ਕਰਕੇ ਇਹਦਾ ਕਤਲ ਕਰਨਾ ਕਰੋ, ਇਹਨੂੰ ਮਾਰਨਾ ਕਰੋ। ਇਹਦੇ ਨਾਲ ਜਿੰਨੇ ਵੀ ਸਿੰਘ ਜਿਹੜੇ ਹਨ ਜਿਨ੍ਹਾਂ ਨੂੰ ਕੈਦ ਦੇ ਵਿੱਚ ਆਪਾਂ ਨੇ ਪਾਉਣਾ ਕੀਤਾ, ਹੌਲੀ ਹੌਲੀ ਨਾ ਇਹਨਾਂ ਨੂੰ ਵੀ ਮਾਰਨਾ ਕਰੋ। ਤੇ ਇਹ ਆਦੇਸ਼ ਜਾਰੀ ਕੀਤਾ ਹੈ, ਤਕਰੀਬਨ 700 ਦੇ ਕਰੀਬ ਇਹ ਸਿੰਘਾਂ ਦਾ ਜਥਾ ਜਿਹੜਾ ਪਿਆਰਿਓ ਰੋਜ਼ 100-100 ਸਿੰਘ ਜਿਹੜਾ ਉਹਨਾਂ ਨੂੰ ਝਟਕਾਇਆ ਜਾਂਦਾ ਸੀ, ਉਹਨਾਂ ਨੂੰ ਮਾਰਿਆ ਜਾਂਦਾ ਸੀ। ਤੇ ਇਹਨਾਂ ਦੇ ਮਨ ਵਿੱਚ ਇਹੀ ਸੀ, ਉਸ ਵੇਲੇ ਇਹਨਾਂ ਨੇ ਇਹ ਵੀ ਇੱਕ ਐਲਾਨ ਕਰਨਾ ਕੀਤਾ, ਇਹਨਾਂ ਫਰੂਖਸ਼ੀਅਰ ਨੇ ਬਚਨ ਕਰਨਾ ਕੀਤਾ ਕਿ ਜਿਹੜਾ ਬੋਲ ਦੇਵੇਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹਾਂ, ਸਿੱਖੀ ਦਾ ਤਿਆਗ ਕਰਕੇ ਜਿਹੜਾ ਵੀ ਸਿੰਘ ਜਿਹੜਾ ਇਸਲਾਮ ਨੂੰ ਕਬੂਲ ਕਰੇਗਾ, ਅਸੀਂ ਉਹਦੀ ਜਾਨ ਮੁਆਫੀ ਕਰ ਦੇਵਾਂਗੇ, ਉਹਨੂੰ ਛੱਡ ਦੇਵਾਂਗੇ। ਤੇ ਉਹਦੇ ਬੰਦੇ ਆਏ, ਕਾਜੀ ਮੌਲਵੀ ਆਏ, ਸਾਰੇ ਸਿੰਘਾਂ ਨੂੰ ਬਿਠਾ ਕਰਕੇ

ਅਸੀਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੇ ਹਾਂ, ਤੁਹਾਨੂੰ ਬਖਸ਼ਣਾ ਚਾਹੁੰਦੇ ਹਾਂ। ਦੇਖੋ ਬਾਦਸ਼ਾਹ ਉਹਨੇ ਕਿੰਨੀ ਵਧੀਆ ਪੇਸ਼ਕਸ਼ ਕੀਤੀ ਹੈ। ਉਹ ਕਹਿੰਦਾ ਕਿ ਜੇ ਆਪਣੀ ਜਾਨ ਬਚਾਉਣੀ ਤੇ ਕਹਿ ਦਿਓ ਕਿ ਭਾਈ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ ਹਾਂ, ਤੇ ਸਾਡੇ ਨਾਲ ਕਲਮਾ ਪੜੋ, ਕਲਮਾ ਪੜ ਕੇ ਇਸਲਾਮ ਧਰਮ ਸਵੀਕਾਰ ਕਰਨਾ ਕਰੋ, ਤੁਹਾਡੀ ਜਾਨ ਬਖਸ਼ੀ ਜਾਵੇਗੀ, ਤੁਹਾਨੂੰ ਵੱਡੇ ਮਰਾਦਬੇ ਦਿੱਤੇ ਜਾਣਗੇ। ਉਸ ਵੇਲੇ ਸਾਧ ਸਿੰਘਾਂ ਜੀ ਇੱਕ ਵੀ ਸਿੰਘ ਜਿਹੜਾ ਨਹੀਂ ਖੜਿਆ, ਜੋ ਇਹ ਬੋਲੇ ਕਿ ਨਹੀਂ ਜੀ ਮੇਰੀ ਜਾਨ ਬਖਸ਼ ਦਿਓ, ਮੈਂ ਇਸਲਾਮ ਕਬੂਲ ਕਰ ਰਿਹਾ। ਤੇ ਸਿੰਘਾਂ ਨੇ ਇਹੀ ਵਚਨ ਕੀਤਾ ਕਿ ਬੇਈਮਾਨਾ ਕਿਉਂ ਸਾਨੂੰ ਲਾਲਚ ਦੇ ਰਿਹਾ। ਤੇ ਇਤਿਹਾਸ ਦੇ ਵਿੱਚ ਵਚਨ ਆਉਂਦਾ ਪਿਆਰਿਓ, ਤੇ ਭਾਈ ਆਪਣੇ ਰਤਨ ਸਿੰਘ ਜੀ ਵਚਨ

ਦਿਓ, ਛੇਤੀ ਛੇਤੀ ਸਾਡਾ ਸਿਰ ਚਟਕਾਓ, ਸਾਨੂੰ ਮਾਰੋ ਤੇ ਦਰਗਾਹ ਦੇ ਵਿੱਚ ਸਾਨੂੰ ਤੋਰਨਾ ਕਰੋ, ਅਸੀਂ ਸੱਚਖੰਡ ਜਾਣਾ ਚਾਹੁੰਦੇ ਹਾਂ। ਇੱਕ ਵੀ ਸਿੰਘ ਸਾਧ ਸੰਗਤ ਜੀ ਉਹਨੇ ਇਸਲਾਮ ਕਬੂਲ ਨਹੀਂ ਕਰਨਾ ਕੀਤਾ। ਇੱਕ ਇਹ ਵੀ ਇੱਕ ਕਥਾ ਆਉਂਦੀ ਹੈ, ਸਾਖੀ ਆਉਂਦੀ ਹੈ, ਇੱਕ ਲੜਕਾ ਜਿਹੜਾ ਨਾ ਪਿਆਰਿਓ ਨੌਜਵਾਨ ਬੱਚਾ ਸਿੱਖਾਂ ਦਾ, ਤੇ ਉਹ ਕਿਸੇ ਕਾਰਨ ਕਰਕੇ ਉਹ ਇੱਥੋਂ ਦਾ ਹੀ ਦਿੱਲੀ ਦਾ ਰਹਿਣ ਵਾਲਾ ਸੀ, ਤੇ ਕਿਸੇ ਕਾਰਨ ਕਰਕੇ ਉਹਨੇ ਜਦੋਂ ਸਿੰਘਾਂ ਨੂੰ ਵੇਖਿਆ, ਉਹਨਾਂ ਦੇ ਲਾਗੇ ਗਿਆ, ਉਹਨਾਂ ਦੀ ਕਿਸੇ ਤਰ੍ਹਾਂ ਨਾਲ ਮਦਦ ਕੀਤੀ, ਤੇ ਇਹ ਬੜੇ ਖਫਾ ਹੋ ਗਏ। ਇਹਨਾਂ ਤੁਰਕਾਂ ਨੇ ਉਹ ਬੱਚੇ ਨੂੰ ਵੀ, ਨੌਜਵਾਨ ਜਿਹਦੀ ਆਰਬਲਾ ਪਿਆਰੇ ਉਹ 17-18 ਸਾਲ ਦੀ ਸੀ, ਉਹਨੂੰ ਵੀ ਸਿੰਘਾਂ ਦੇ ਨਾਲ ਬੰਦੀ ਬਣਾ ਲਿਆ, ਕੈਦ ਵਿੱਚ ਪਾ ਲਿਆ। ਤੇ ਉਸ ਵੇਲੇ ਜਦੋਂ ਉਹਦੀ ਮਾਂ ਨੂੰ ਪਤਾ ਚੱਲਿਆ, ਉਹਨੇ ਸਰਕਾਰੀ ਦਰਬਾਰੀ ਜਾ ਕਰਕੇ ਫਰਿਆਦ ਕਰਨੀ ਕੀਤੀ। ਉਹਨੇ ਕਿਹਾ ਕਿ ਬਾਦਸ਼ਾਹ, ਕਿ ਦੇਖੋ ਇਹ ਤੇਰੇ ਬੰਦੇ ਜਿਹੜੇ ਹਨ ਗਲਤੀ ਦੇ ਨਾਲ ਮੇਰਾ ਬੱਚਾ ਜਿਹੜਾ ਹੈ ਉਹ ਚੱਕ ਕੇ ਲੈ ਕੇ ਗਏ, ਅਸੀਂ ਸਿੱਖ ਨਹੀਂ ਆ, ਸਿੱਖੀ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਆ ਮੇਰਾ ਬੱਚਾ ਜਿਹੜਾ ਇਹ ਦਿੱਲੀ ਦਾ ਰਹਿਣ ਵਾਲਾ। ਉਹਨੇ ਸਬੂਤ ਗਵਾਹ ਵੀ ਜਿਹੜੇ ਪੇਸ਼ ਕਰਨੇ ਕੀਤੇ, ਤੇ ਉਹ ਨਾਲ ਦੇ ਲੋਕ ਉਹਨਾਂ ਨੇ ਵੀ ਕਿਹਾ, ਕੋਤਵਾਲੀ ਵਾਲਿਆਂ ਨੇ ਵੀ ਕਿਹਾ, ਜੀ ਇਹ ਬੱਚਾ ਜਿਹੜਾ ਹੈ ਇਹ ਸਾਡੇ ਇਲਾਕੇ ਦਾ ਦਿੱਲੀ ਦਾ ਹੈ, ਇਹਦਾ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਾਲ ਇਹ ਬੱਚੇ ਦਾ ਕੁਛ ਦਿਨਾਂ ਤੋਂ ਬਾਅਦ ਵਿਆਹ ਕਾਰਜ ਹੋਣ ਵਾਲਾ ਹੈ, ਇਹਦੀ ਜਾਨ ਬਖਸ਼ੀ ਜਾਵੇ, ਇਹਨੂੰ ਛੱਡ ਦਿੱਤਾ ਜਾਵੇ, ਇਹ ਗਲਤੀ ਦੇ ਨਾਲ ਇਹਨਾਂ ਦੇ ਵਿੱਚ ਰਲ ਗਿਆ। ਜਦੋਂ ਇਹ ਵਚਨ ਕੀਤਾ ਗਿਆ ਤੇ ਉਹ ਮੰਨ ਕੇ ਕਿਹਾ ਕੋਈ ਗੱਲ ਨਹੀਂ ਹੈ, ਉਸ ਮਾਤਾ ਨੂੰ ਕਿਹਾ ਕਿ ਤੂੰ ਜਾ ਕਰਕੇ ਆਪਣੇ ਬੱਚੇ ਨੂੰ ਲੈ ਕਰਕੇ ਆ। ਉਹ ਬੱਚੇ ਨੂੰ ਜਦੋਂ ਲੈ ਕੇ ਆਇਆ ਗਿਆ, ਇਹਨਾਂ ਨੂੰ ਯਕੀਨ ਨਹੀਂ ਹੋਇਆ, ਇਹਨਾਂ ਨੇ ਉਹ ਬੱਚੇ ਨੂੰ ਕਿਹਾ ਕਿ ਦੇਖ ਬੇਟਾ, ਇਹ ਤੇਰੀ ਮਾਂ ਕਹਿੰਦੀ ਹੈ ਕਿ ਤੂੰ ਸਿੱਖ ਨਹੀਂ ਹੈ, ਤੂੰ ਗੁਰੂ ਕਾ ਸਿੱਖ ਨਹੀਂ ਹੈ, ਤੂੰ ਆਪਣੇ ਮੁੱਖੋਂ ਬੋਲਦੇ ਕਿ ਮੈਂ ਗੁਰੂ ਕਾ ਸਿੱਖ ਸਿੰਘ ਨਹੀਂ ਹਾਂ, ਤੇਰੀ ਜਾਨ ਬਖਸ਼ੀ ਜਾਵੇਗੀ, ਤੈਨੂੰ ਛੱਡ ਦਿੱਤਾ ਜਾਵੇਗਾ। ਤੇ ਉਹ ਜਦੋਂ ਵਚਨ ਕੀਤਾ ਨਾ, ਉਹ ਨੌਜਵਾਨ ਬੱਚੇ ਨੇ ਕਿਹਾ ਕਿ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਹਾਂ, ਜੇ ਮੇਰੀ ਮਾਂ ਇੰਜ ਬੋਲਦੀ ਕਿ ਇਹ ਸਿੱਖ ਸਿੰਘ ਨਹੀਂ ਹੈ, ਮੈਂ ਕਹਿ ਦਿੰਦਿਆਂ ਕਿ ਇਹ ਮੇਰੀ ਮਾਂ ਹੀ ਨਹੀਂ ਹੈ। ਉਹਨੂੰ ਛਡਾ ਦਿੱਤਾ ਗਿਆ ਸੀ ਸਾਧ ਸੰਗਤ ਜੀ। ਫਿਰ ਤੋਂ ਜਦੋਂ ਉਹਨੇ ਆਹੀ ਹੋਕਾ ਦਿੱਤਾ, ਉਹਨੇ ਬੇਬਾਕੀ ਦੇ ਨਾਲ ਕਿਹਾ ਕਿ ਮੈਂ ਸਿੱਖ ਹਾਂ, ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਹਾਂ, ਤੇ ਉਸ ਵੇਲੇ ਫਿਰ ਤੋਂ ਪਿਆਰੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ, ਤੇ ਇਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ਭਾਈ ਇਹਨਾਂ ਸਾਰਿਆਂ ਨੂੰ ਚੁਣ ਚੁਣ ਕਰਕੇ 100-100 ਦੀ ਗਿਣਤੀ ਦੇ ਵਿੱਚ ਇਹਨਾਂ ਸਿੰਘਾਂ ਦਾ ਸਿਰ ਝਟਕਾਇਆ ਜਾਵੇ। ਇੱਕ

0: ਦਿੱਲੀ ਤੋਂ ਬਾਰ ਬਾਰ ਜਿਹੜਾ ਅਸਥਾਨ ਜਿਹੜਾ ਜਿੱਥੇ ਬਾਬਾ ਜੀ ਦੀ ਯਾਦਗਾਰ ਅੱਜ ਕਾਇਮ ਦਾਇਮ ਹੈ, ਇਹ ਵੀ ਕਿਹਾ ਜਾਂਦਾ ਸਾਧ ਸੰਗਤ ਜੀ, ਕਿਉਂਕਿ ਉੱਥੇ ਦਿੱਲੀ ਤੋਂ ਬਾਹਰ ਕਿਉਂ ਲੈ ਕੇ ਜਾ ਕਰਕੇ ਇਹਨਾਂ ਦਾ ਕਤਲ ਕੀਤਾ, ਬਾਕੀ ਕਈਆਂ ਦਾ ਕਤਲ ਜਿਹੜਾ ਉੱਥੇ ਹੀ ਕਰਦੇ ਸਨ। ਅਸਲ ਦੇ ਵਿੱਚ ਪਿਆਰਿਓ ਇਹਦੇ ਵਿੱਚ ਵੀ ਇੱਕ ਕਥਾ ਆਉਂਦੀ ਹੈ ਕਿ ਬਹਾਦਰ ਸ਼ਾਹ ਜਿਹੜਾ ਨਾ ਵਕਤੀ ਬਾਦਸ਼ਾਹ, ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਇੰਨਾ ਜ਼ਿਆਦਾ ਡਰ ਗਿਆ ਸੀ, ਇਹਨੂੰ ਰਾਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਪਨੇ ਆਇਆ ਕਰਦੇ ਸਨ, ਇਹ ਡਰ ਕੇ ਉੱਠ ਜਾਂਦਾ ਤੇ ਨਾਲ ਜਿਹਾ ਨੂੰ ਕਹਿੰਦਾ ਕਿ ਬਾਬਾ ਬੰਦਾ ਸਿੰਘ ਨੇ ਮੈਨੂੰ ਮਾਰ ਦੇਣਾ, ਮੈਨੂੰ ਖਤਮ ਕਰ ਦੇਣਾ, ਮੈਨੂੰ ਬਚਾ ਲਿਓ, ਮੈਨੂੰ ਬਚਾ ਲਿਓ। ਇਸ ਤਰ੍ਹਾਂ ਕਰਦੇ ਕਰਦੇ ਡਰ ਦੇ ਵਿੱਚ ਹੀ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਜੀ ਦੇ ਡਰ ਦੇ ਵਿੱਚ, ਉਹਨਾਂ ਦੇ ਭੈ ਦੇ ਵਿੱਚ ਹੀ ਇਹਦੇ ਪ੍ਰਾਣ ਨਿਕਲ ਗਏ। ਇਹਨੂੰ ਲੋਕਾਂ ਨੇ, ਸਿਆਣਿਆਂ ਨੇ ਬੜਾ ਸਮਝਾਇਆ ਕਿ ਭਾਈ ਬਾਬਾ ਬੰਦਾ ਸਿੰਘ ਤੇਰਾ ਕੁਛ ਵੀ ਨਹੀਂ ਵਿਗਾੜ ਸਕਦਾ। ਉਸ ਵੇਲੇ ਬਾਬਾ ਬੰਦਾ ਸਿੰਘ ਜੀ ਦੀ ਇੰਨੀ ਧਾਂਕ ਪੈ ਗਈ ਸੀ ਤੇ ਬਾਰ ਬਾਰ ਕਹਿੰਦਾ ਕਿ ਬਾਬਾ ਬੰਦਾ ਸਿੰਘ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਹੈ, ਗੁਰੂ ਮਹਾਰਾਜ ਜੀ ਨੇ ਇਨ ਆਪਣੀਆਂ ਸ਼ਕਤੀਆਂ ਇਹਨੂੰ ਦਿੱਤੀਆਂ, ਤਾਂ ਕਰਕੇ ਮੈਨੂੰ ਇਹ ਤੋਂ ਬਹੁਤ ਜ਼ਿਆਦਾ ਡਰ ਲੱਗਦਾ, ਭੈ ਲੱਗਦਾ, ਮੈਨੂੰ ਬਚਾ ਲਿਓ, ਨਹੀਂ ਤਾਂ ਇਹ ਬੰਦਾ ਸਿੰਘ ਨੇ ਮੈਨੂੰ ਮਾਰ ਦੇਣਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਡਰ ਦੇ ਵਿੱਚ, ਅੰਤਲਾ ਸਮਾਂ ਜਦੋਂ ਨਜ਼ਦੀਕ ਆਇਆ, ਮੌਤ ਜਦੋਂ ਲਾਗੇ ਆਈ, ਤਾਂ ਵੀ ਬਾਬਾ ਬੰਦਾ ਸਿੰਘ ਜੀ ਦਾ ਨਾਮ ਲੈ ਕਰਕੇ ਬਹਾਦਰ ਸ਼ਾਹ ਮਰ ਗਿਆ। ਇਹੀ ਡਰਦਾ ਸੀ, ਜਦੋਂ ਮੌਤ ਨਜ਼ਦੀਕ ਆਈ, ਜਮ ਦੇ ਰੂਪ ਦੇ ਵਿੱਚ ਇਹਨੂੰ ਬੰਦਾ ਸਿੰਘ ਦੇ ਦਰਸ਼ਨ ਹੁੰਦੇ, ਕਹਿੰਦਾ ਨਾਲ ਦਿਆਂ ਨੂੰ ਕਿ ਉਹ ਬੰਦਾ ਸਿੰਘ ਆ ਗਿਆ, ਮੈਨੂੰ ਮਾਰ ਦੇਣਾ, ਮੈਨੂੰ ਬਚਾ ਲਿਓ, ਮੈਨੂੰ ਬਚਾ ਲਿਓ। ਇੰਨਾ ਡਰ ਗਿਆ ਤੇ ਇਹਦੀ ਕਬਰ ਜਿਹੜੀ ਨਾ ਸਾਧ ਸੰਗਤ ਜੀ, ਦਿੱਲੀ ਤੋਂ ਬਾਰ ਬਾਰ ਉਸ ਪਾਸੇ ਹੈ। ਤੇ ਇਹ ਕਿਹਾ ਜਾਂਦਾ ਇਸਲਾਮ ਦੀ ਧਾਰਨਾ ਦੇ ਮੁਤਾਬਕ, ਉਹਨਾਂ ਦੇ ਮਤ ਮੁਤਾਬਕ, ਜਦੋਂ ਬਾਬਾ ਬੰਦਾ ਸਿੰਘ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਆਰਡਰ ਦਿੱਤਾ ਗਿਆ ਤੇ ਉਹਨਾਂ ਨੇ ਉਸ ਵੇਲੇ ਜਿਹੜੇ ਕਾਜੀ ਮੌਲਵੀ ਜਿਹੜੇ ਸਨ, ਉਹਨਾਂ ਨੇ ਫਾਰੂਕ ਸ਼ਰ ਨੂੰ ਕਿਹਾ ਕਿ ਦੇਖ ਤੇਰਾ ਵਡੇਰਾ ਜਿਹੜਾ ਹੈ ਬਹਾਦਰ ਸ਼ਾਹ ਜਿਹੜਾ ਹੈ, ਇਹ ਬਾਬਾ ਬੰਦਾ ਸਿੰਘ ਜੀ ਦੇ ਡਰ ਕਰਕੇ ਮਰ ਗਿਆ। ਅੱਜ ਵੀ ਉਹਦੀ ਰੂਹ ਜਿਹੜੀ ਹੈ, ਕਿਉਂਕਿ ਕਿਹਾ ਜਾਂਦਾ ਕਿ ਅੰਤਲੇ ਸਮੇਂ ਦੇ ਵਿੱਚ ਜਿਹੜੀਆਂ ਆਤਮਾਵਾਂ ਰੂਹਾਂ ਹੁੰਦੀਆਂ, ਜੋ ਉਹਨਾਂ ਦੇ ਉੱਤੇ ਅਸਰ ਰਹਿੰਦਾ ਨਾ, ਤੇ ਉਹ ਰੂਹ ਦੇ ਉੱਤੇ ਉਹੀ ਅਸਰ ਰਹਿੰਦਾ। ਜੇ ਉਹ ਕਿਸੇ ਭੈ ਦੇ ਵਿੱਚ ਮਰ ਗਈਆਂ ਤੇ ਉਹਨਾਂ ਦਾ ਭੈ ਉਂਝ ਹੀ ਰਹਿੰਦਾ ਹੈ। ਇਸ ਕਰਕੇ ਇੱਕ ਕੰਮ ਕਰ, ਜਿੱਥੇ ਆਹ ਜਿਹੜਾ ਹੈ ਬਹਾਦਰ ਸ਼ਾਹ ਦੀ ਕਬਰ ਜਿੱਥੇ ਲਾਈ ਗਈ, ਉਹਦੇ ਲਾਗੇ ਜਾ ਕਰਕੇ ਜੇ ਆਪਾਂ ਬਾਬਾ ਬੰਦਾ ਸਿੰਘ ਜੀ ਨੂੰ ਸ਼ਹੀਦ ਕਰਦੇ ਹਾਂ, ਝਟਕਾਉਂਦੇ ਹਾਂ ਉਹਦੇ ਵਿੱਚ, ਤੇ ਇਹ ਕੰਮ ਹੋ ਸਕਦਾ ਕਿ ਬਹਾਦਰ ਸ਼ਾਹ ਦੀ ਰੂਹ ਜਿਹੜੀ ਹੈ ਉਹਨੇ ਜਦੋਂ ਵੇਖ ਲੈਣਾ, ਕਿਉਂਕਿ ਇਸਲਾਮ ਦੀ ਧਾਰਨਾ ਹੁੰਦੀ ਹੈ ਕਿ ਬੰਦਾ ਜਦੋਂ ਮਰਦਾ, ਇਹ ਉਹਨਾਂ ਦੀ ਥਿਉਰੀ ਮੁਤਾਬਕ ਸਾਧ ਸੰਗਤ ਜੀ, ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਆਇਆ ਨਾ, ਫਰੀਦ ਸਾਹਿਬ ਜੀ ਨੇ ਕਿਹਾ ਕਿ ਤਿਣਿਆ ਯੁੱਗ ਵਾਪਰੇ ਇਕਤ ਪਈਆਂ ਪਾਸ, ਕਿ ਕਈ ਯੁੱਗ ਹੋ ਗਏ ਕਿ ਬੰਦੇ ਦੀ ਰੂਹ ਜਿਹੜੀ ਹੈ ਬਹਿਸਨ ਰੂਹਾਂ ਮਲ, ਕਿ ਕਬਰਾਂ ਨੂੰ ਰੂਹਾਂ ਮਲ ਕਰਕੇ ਬੈਠ ਜਾਂਦੀਆਂ। ਤੇ ਉਹਨਾਂ ਨੇ ਕਿਹਾ ਕਿ ਆਹ ਜਿਹੜਾ ਹੈ ਬਾਦਸ਼ਾਹ ਜਿਹੜਾ ਬਹਾਦਰ ਸ਼ਾਹ, ਉਹਦੀ ਰੂਹ ਉਹਦੀ ਉਹਤੇ ਕਬਰ ਦੇ ਵਿੱਚ ਮੌਜੂਦ ਹੈ, ਉਹਦੇ ਲਾਗੇ ਜਾ ਕਰਕੇ ਬਾਬਾ ਬੰਦਾ ਸਿੰਘ ਨੂੰ ਝਟਕਾਉਂਦੇ ਹਾਂ, ਉਹਨੂੰ ਤੇ ਸਿੰਘਾਂ ਨੂੰ ਸ਼ਹੀਦ ਕਰਦੇ ਹਾਂ, ਉਹਦੀ ਰੂਹ ਨੇ ਜੇ ਵੇਖ ਲਿਆ ਉਹਦੇ ਕਾਲਜੇ ਨੂੰ ਸ਼ਾਂਤੀ ਪੈ ਜਾਵੇਗੀ, ਉਹਦਾ ਡਰ ਖਤਮ ਹੋ ਜਾਵੇਗਾ, ਉਹਦੀ ਰੂਹ ਦਾ ਉਹਦੀ ਆਤਮਾ ਦਾ ਡਰ ਮੁਕਾਉਣ ਦੇ ਲਈ, ਡਰ ਖਤਮ ਕਰਨ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੇ ਨਾਲ ਦੇ ਸਿੰਘਾਂ ਨੂੰ ਉਹਦੇ ਕਬਰ ਦੇ ਲਾਗੇ ਜਾ ਕਰਕੇ ਸ਼ਹੀਦ ਕਰਨਾ ਕੀਤਾ। ਇਹ ਬਹੁਤ ਵੱਡਾ ਪਿਆਰਿਓ ਇਤਿਹਾਸ ਹੈ, ਕਿਉਂਕਿ ਉਹ ਇੰਨਾ ਡਰ ਚੁੱਕਿਆ ਸੀ ਬਹਾਦਰ ਸ਼ਾਹ, ਤਾਂ ਕਰਕੇ ਕਹਿੰਦੇ ਕਿ ਇਹਨੂੰ ਜਦੋਂ ਉੱਥੇ ਮਾਰਿਆ ਜਾਵੇਗਾ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ।
1: ਸਿੱਖ ਸੰਗਤ ਸੁਣ ਕੇ ਦੁੱਖ ਧਾਰੇ।
0: ਹੁਣ ਸਾਧ ਸੰਗਤ ਜੀ, ਦਿੱਲੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਵਾਂ ਜਿਹੜੀਆਂ, ਉਹਨਾਂ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਦੁਖਾਂਤ ਦਾ ਪਤਾ ਚੱਲਿਆ, ਕੈਦ ਦੇ ਵਿੱਚ ਪੈ ਗਏ, ਸਿੰਘਾਂ ਨੂੰ ਮਾਰ ਰਹੇ, ਸ਼ਹੀਦ ਕਰ ਰਹੇ, ਤੇ ਸੰਗਤਾਂ ਬਹੁਤ ਪਰੇਸ਼ਾਨ ਹੋ ਗਈਆਂ,
1: ਸੁੰਦਰੀ ਢਿੱਗ ਚੱਲ ਗਏ,
0: ਇਹ ਸਾਰੀਆਂ ਸੰਗਤਾਂ ਜਿਹੜੀਆਂ ਮਾਤਾ ਮਾਤਾ ਸੁੰਦਰੀ ਜੀ ਦੇ ਕੋਲ। ਉਸ ਵੇਲੇ ਮਾਤਾ ਸੁੰਦਰੀ ਜੀ ਇਹ ਪਿਆਰਿਓ ਸਿੱਖ ਪੰਥ ਦੀ ਬਾਗਡੋਰ ਸਾਂਭ ਰਹੇ ਸਨ, ਉਹਨਾਂ ਦੇ ਕੋਲ ਜਾ ਕਰਕੇ ਬੇਨਤੀਆਂ
1: ਕੀਤੀਆਂ,
0: ਹੱਥ ਜੋੜ ਕਰਕੇ ਸੰਗਤਾਂ ਨੇ ਮਾਤਾ ਜੀ ਦੇ ਤਾਈ ਜੋ ਅਰਜੋਈਆਂ ਕੀਤੀਆਂ, ਬੇਨਤੀਆਂ ਕੀਤੀਆਂ। ਅੱਗੇ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗਾਜ ਵੱਜ ਕਰਕੇ ਫਤਿਹ ਬੁਲਾ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ ਦੀਆਂ ਕੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ।

Yeah.

श्री अकाल।

Hare Krishna, Hare Krishna, Krishna Krishna, Hare Hare.

Thank you.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਮਹੱਲਾ ਪਹਿਲਾ ਮਹੱਲਾ ਵੱਡਾ ਆਖੇ ਸਭ ਕੋਈ ਆਖੇ ਵੱਡਾ ਕੋਈ ਕਿਆ ਹੋਏ ਵੱਡਾ ਕੀ ਨਾ ਪਾਏ ਨਾ ਕਹਿਆ ਜਾਏ ਰਹਿਣ ਵਾਲੇ ਰਹੇ ਸਮਾਏ ਵਹਿਰੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਗੰਭੀਰਾ ਕੋਈ ਨਾ ਜਾਣਿਆ ਤੇਰਾ ਕਿਰਿਆ ਨਾ ਜਾਣੇ ਵਡੇਰਾ ਗੁਰ ਗੁਰ ਤੇਰੀ ਤੇਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰਪ੍ਰਭ ਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦ

ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ

ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਦਾ ਮਨ ਦੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ।

ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ।

ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤ

ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

0: ਰਾਜਪੁਰੇ ਦਾ ਖਾਲਸਾ ਕਿਲੇ ਨਾ ਕੋਈ ਖਾਰ ਹੋਏ ਸਿਮਲੇ ਵਿੱਚ ਸ਼ਰਨ ਜੋ ਹੋਏ
1: ਦਰਬਾਰ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਭ ਦੇ ਉੱਤੇ

ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕਰ ਲੈ, ਇੱਕ ਨਾ ਮਾ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੈ ਫਰੈ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਢਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਪੋ ਵਿਸਮਾਦ ਸ਼ਬਦ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨਿਡੈ ਵਿਸਮਾਦ ਦੂਰ ਵਿਸਮਾਦ ਦੇਖੈ।

ਬਿਨ ਸਤਿਗੁਰ ਕੇ ਨੈਣ ਪਾਇਓ, ਬਿਨ ਸਤਿਗੁਰ ਕੇ ਨੈਣ ਪਾਇਆ। ਸਤਿਗੁਰ ਵਿਚ ਆਪ ਰੱਖਿਓ, ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ।

ਬੜੀ ਸੱਚਾ ਸਾਹਿਬ ਇੱਕ ਤੁਝੀ ਸਭ ਤੋਂ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸਚਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਵਿਚਾਰ ਚ ਛੱਡੀਐ ਹੋਏ ਮਨ ਅਲਗ ਧਿਆਈਐ ਫਲ ਤੇ ਵੇਹ ਪਾਈਏ ਜੇ ਵੇਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ

ਗੋਰੀ ਧੁਰ ਕਰਮ ਜਿਨਾ ਕੋ ਤੁਰ ਪਾਇਆ ਤਤ ਨੇ ਖਸਮ ਧਿਆਇਆ ਇਨਾ ਜਨਤਾ ਕਹਿ ਵਸਕੀ ਜਿਨਾ ਹੀ ਤੁਰ ਪੇ ਕੀ ਜਗ ਤੂੰ ਪਾਇਆ ਇੱਕ ਨਾ ਨੂੰ ਤੂੰ ਮਿਲ ਲਹਿ ਕਾ ਭੋ ਤੂੰ ਦੁਖਵਾਇਆ ਗੁਰ ਕਿਰਪਾ ਤੇ

ਸਤਿਗੁਰ ਵਿਟਹੁ ਵਾਰਿਆ ਚਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ

ਮਤ ਫੁੱਟੇ ਵੇ ਮਤ ਫੁੱਟੇ ਇਹੋ ਅਨਾ ਸਾਡਾ ਫੁੱਟੇ ਤਨ ਫੁੱਟੇ ਫੇੜ ਕਰੇਨ ਮਨ ਜੁਠੇ ਜੁਲੀ ਪ੍ਰੇਨ ਕਹੁ ਨਾਨਕ ਸੱਚ ਤਿਹਾਈ ਹੈ ਸੁੱਚ ਹੋਵੇ ਤਾਂ।

ਫਟਾਫਟ ਮੇਦਨੀ ਸਰੈ ਸਿਰ ਧੰਦੇ ਲਾਇਦਾ ਨਦਰ ਉਪੱਠੀ ਜੇਕਰੇ ਸੁਲਤਾਨਾ ਕਹੁ ਕਰਾਇਂਦਾ ਦਰ ਮੰਗਣ ਪਿਖਣ ਪੈਂਦਾ।

ਪੌੜੀ ਤੁਰੇ ਪਲਾਣੇ ਪੌਣ ਵੇਗ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਪੁੱਜਣ ਨਾ ਹੀ ਹਾਰਿਆ ਕਰ ਫਰਮਾਇਸ ਖਾਇਆ ਵੇਗ।

ਪੌੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਨ ਦਰਿਆਈਆਂ ਜਾਤ ਚ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਹਮਾਰ ਕੱਢਿਆ।